ਨਾਨਕ ਆਸ਼ਕ ਕਾਂਡੀਏ ਸਦ ਹਿਰੇ ਸਮਾਏ, ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ, ਆਸ਼ਕ ਨਾਖੀਏ ਜੇ ਲਿਖੇ ਵਰਤੀ ਸੋਏ ਮਹੱਲਾ ਦੂਜਾ।

ਮੋੜ ਜਿੱਤ ਸੇਵੇ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿੱਤ ਕੀਤਾ ਪਾਈਏ ਆਪਣਾ ਸਾਕਾ ਬੁਰੀ ਕਿਉਂ ਘਾਲੀਏ ਮੰਦਾ ਮੂਲ ਕੀ ਚੀਜ਼ ਦੇ ਲੰਮੀ ਨਜ਼ਰ ਨਿਹਾਲੀਏ ਜਿਉਂ ਸਾਹਿਬ ਨਾਲ ਨਿਹਾਰੀਏ ਤੇ ਵਿਆਹ ਪਾਸਾ ਢਾਲੀਏ ਪਿਛਲਾਹੇ ਉੱਪਰ ਘਾਲੀਏ ਪਿਛਲਾਹੇ ਉੱਪਰ ਘਾਲੀਏ ਜਿੰਨੀ ਗੁਰਮੁਖ ਨਾਮ ਤੇ

ਸਲੋਕ ਮਹੱਲਾ ਦੂਜਾ ਚਾਕਰ ਲੱਗੇ ਚਾਕਰੀ ਨਾਲੇ ਗਰਭਵਾਦ ਗੱਲਾਂ ਕਰੇ ਕਨੇਰੀਆਂ ਸੁਣਾ ਪਾਏ ਸਾਧ ਆਪ ਦੁਆਏ ਸੇਵਾ ਕਰੇ।

0: ਜੀ ਹੋਏ ਸੁਗਵੈ ਮੁਕਾ ਕਹਿਆ ਵਾਓ ਬੀਜੇ ਬਿਰਖ ਮੰਗੇ ਅੰਮ੍ਰਿਤ ਵੇਖੋ ਉਹਨਿਆ ਮਹੱਲਾ ਦੂਜਾ
1: ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ ਜਿਹਾ ਜਾਣੇ ਤਿਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਸਮਾਵੇ ਦੂਜੀ ਹੋਏ ਪਾਸ ਚਲੇ ਕਹੀ ਬਣੀ ਅਰਦਾਸ ਕੁਮਾਣੇ ਘੁੜੋ ਹੋਏ ਨਾਨਕ ਸਤਵਗਾਸ ਮਹੱਲਾ ਦੂਜਾ ਨਾਲੇ ਵਾਲੇ ਦੋਸਤੀ ਵਡਾਰੂ ਸਿਓ ਨੇ ਪਾਣੀ ਅੰਦਰਲੀ ਕਿਉਂ ਤੁਸਦਾ ਥਾ ਉਹਨਾਂ ਤੇ ਮਹੱਲਾ ਦੂਜਾ ਹੋਏ ਆਣਾ ਕਰੇ ਕੰਮ ਮਾਣ ਨਾ ਸਕੇ ਰਾਸ ਜੇਕਰ ਚੰਗੀ ਕਰੇ ਦੂਜੀ ਪੀਵੇ ਰਾਸ ਪਾਉਣੀ ਚੱਕ ਲੱਗੇ ਚੱਕ ਚੱਲੇ ਹਰ ਕੁਛ ਮਾਗਲੀ।

ਹੌਲੀ ਚੱਕਰ ਲੱਗੇ ਚੱਕਰੀ ਦੇ ਚੱਲੇ ਖਸਮੇ ਭਾਏ, ਹੋਰ ਮਤ ਦਿਸਣੋ ਅਗਲੀ ਹੋਵੇ ਜੋ ਪਿਦੂ ਨਾ ਖਾਏ, ਖਸਮੇ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ, ਵਜੋ ਗਵਾਏ ਅਗਲਾ ਮੋਹੇ ਪਾਣਾ ਖਾਏ, ਜਿਸ ਤਾ ਦਿੱਤਾ ਖਾਵਣਾ ਦਸਕਈਆ ਸਾਬਾਸ, ਨਾਨਕ ਹੁਕਮ ਨਾ ਚੱਲੇ।

ਮੁੰਡੇ ਸਾਜੀਆਂ ਬੈਪੂ ਨੂੰ ਦੇ ਇੱਕ ਨੀ ਦੁਸਮਾ ਇੱਕ ਚੁੱਲੇ ਰਹਿਣ ਚੜੇ ਇੱਕ ਨਿਹਾਲੀ ਪੈਸਵਨ ਇੱਕ ਉੱਪਰ ਰਹਿਣ ਖੜੇ ਤਿਨਾ ਸਵਾਰੇ ਨਾਨਕਾ ਜਿਨਕਾ ਨਦਰ ਕਰੇ ਮਹੱਲਾ ਦੂਜਾ।

0: ਸਭ ਕਿਸੇ ਆਪੇ ਆਪਣੇ ਵੱਡੇ ਕਿਉਂ ਆਈਆਂ
1: ਕੌੜੀ ਵਡਿਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਦਰ ਕਰੀਮ ਦੇ ਜੀਆਂ ਰਿਤ ਸੰਭਾਹੇ ਸਾਈ ਕਾਰ ਕਮਾਵਨੀ ਧੁਰ ਛੋਟੀ ਤਿੰਨੇ ਪਾਏ ਨਾਨਕੇ ਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ ਸੋ ਕਰੇ ਜਿਤ ਸਿਰ ਜਾਏ ਸੋ ਕਰੇ ਜਿਤ ਸਿਰ ਜਾਏ ਸੁਧ

0: ਹੁਣ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦੇ ਸਿੱਧੇ ਪ੍ਰਸਾਰਣ ਨਾਲ ਜੁੜੇ ਹੋਏ ਸੀ। ਐਫਐਮ ਬੈਂਡ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਇਹ ਅੰਮ੍ਰਿਤਸਰ ਕੇਂਦਰ ਏ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਤੇ ਦੀ ਪੰਜਾਬੀ ਸੇਵਾ। ਇਸ ਵੇਲੇ ਸਵੇਰ ਦੇ 6 ਵਜਣ ਵਾਲੇ ਨੇ ਪੇਸ਼ੇ ਪ੍ਰੋਗਰਾਮ ਸੂਫੀਆਨਾ ਕਲਾਮ।
1: ਸਮਾਂ ਫਰਮਾਓ ਸੂਫੀਆਨਾ ਰੰਗ।

ਤੇ ਹੁਣ ਖ਼ਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਅੱਜ ਤੋਂ ਲਾਗੂ ਹੋਇਆ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ CETA ਅਤੇ ਸਮਾਜਿਕ ਸੁਰੱਖਿਆ ਸਮਝੌਤਾ ਭਾਰਤ ਬਰਤਾਨੀਆ ਦੀ ਭਾਈਵਾਲੀ ਵਿਚ ਇਕ ਮਹੱਤਵਪੁਰਨ ਪਲ ਐ ਸ੍ਰੀ ਮੋਦੀ ਨੇ ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਦੀ ਇਕ ਸੋਸ਼ਲ ਮੀਡੀਆ ਪੋਸਟ ਸਾਂਝੀ ਕਰਦਿਆਂ ਇਹ ਗੱਲ ਆਖੀ ਪ੍ਰਧਾਨ ਮੰਤਰੀ ਨੇ ਕਿਹਾ ਕਿ CETA ਭਾਰਤ ਦੇ ਕਿਸਾਨਾਂ ਉਦਮੀਆਂ ਅਤੇ MSMEs ਨੂੰ ਨਵੀਂ ਗਤੀ ਦੇਵੇਗਾ ਤੇ ਨਾਲ ਹੀ ਕਈ ਜੀਵੰਤ ਖੇਤਰਾਂ ਨੂੰ ਵੀ ਬਰਤਾਨੀਆ ਦੇ ਬਾਜ਼ਾਰ ਤੱਕ ਮਜ਼ਬੂਤ ਪਹੁੰਚ ਪ੍ਰਦਾਨ ਕਰੇਗਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਤਕਨਾਲੋਜੀ ਪੇਸ਼ੇਵਰ ਸੇਵਾਵਾਂ ਤੇ ਨਵੀਨਤਾ ਵਿਚ ਸਹਿਯੋਗ ਨੂੰ ਵੀ ਡੂੰਘਾ ਕਰੇਗਾ ਇਸ ਮੌਕੇ ਕੇਂਦਰੀ ਵਣਜ ਤੇ ਉਦਯੋਗ ਮੰਤਰਾਲਾ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸ਼ਾਮਲ ਕਰਦਿਆਂ ਇਕ ਦੇਸ਼ ਵਿਆਪੀ ਪ੍ਰੋਗਰਾਮ ਕਰ ਰਿਹੈ ਅੱਜ ਦੁਪਹਿਰ ਬਾਅਦ ਕੋਲਕਾਤਾ ਦੇ ਨੇਤਾ ਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਇਸ ਵਿਚ ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤੇ ਦੀ ਸ਼ੁਰੂਆਤ ਮੌਕੇ ਬਰਾਮਦ ਖੇਪ ਬਰਤਾਨੀਆ ਭੇਜੀ ਜਾ ਰਹੀ ਹੈ ਭਾਰਤ ਤੋਂ ਬਰਤਾਨੀਆ ਨੂੰ ਵੱਖ ਵੱਖ ਉਤਪਾਦ ਰਵਾਨਾ ਕਰਨ ਦੀ ਲੜੀ ਵਿਚ ਅੱਜ ਪੰਜਾਬ ਤੇ ਅੰਮ੍ਰਿਤਸਰ ਤੇ ਲੁਧਿਆਣਾ ਤੋਂ ਵੀ ਤਿਆਰ ਕੀਤੇ ਗਏ ਕੱਪੜੇ ਤੇ ਉੱਨ ਅਤੇ ਧਾਗੇ ਰਵਾਨਾ ਕੀਤੇ ਗਏ ਲੁਧਿਆਣਾ ਵਿਚ ਇਹ ਸਮਾਰੋਹ ਸਾਹਨੇਵਾਲ ਵਿਖੇ ਕਸਟਮ ਕਮਿਸ਼ਨਰੇਟ DGFTRA ਲੁਧਿਆਣਾ ਅਤੇ FIEO ਵੱਲੋਂ ਸਾਂਝੇ ਤੌਰ ਤੇ ਆਯੋਜਿਤ ਕੀਤਾ ਗਿਆ ਉਧਰ ਅੰਮ੍ਰਿਤਸਰ ਵਿਚ ਤਿਆਰ ਕੱਪੜਿਆਂ ਦੀ ਖੇਪ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਏਅਰ ਇੰਡੀਆ ਦੀ ਸਿੱਧੀ ਉਡਾਨ ਰਾਹੀਂ ਬਰਮਿੰਘਮ ਲਈ ਰਵਾਨਾ ਕੀਤਾ ਗਿਆ ਇਹ ਸਮਝੌਤਾ ਭਾਰਤ ਦੀ ਬਰਤਾਨੀਆ ਨੂੰ ਹੋਣ ਵਾਲੀ ਲਗਭਗ 99% ਬਰਾਮਦ ਉਤੇ ਸਿਫਰ ਡਿਊਟੀ ਮਾਰਕੀਟ ਪਹੁੰਚ ਨੂੰ ਸੁਰੱਖਿਅਤ ਕਰਦੈ 137 ਸੇਵਾਵਾਂ ਦੇ ਉਪ ਕੇਂਦਰਾਂ ਚ ਮੌਕਿਆਂ ਦਾ ਵਿਸਥਾਰ ਕਰਦੈ ਤੇ ਕੱਪੜਾ ਉਦਯੋਗ ਚਮੜਾ ਇੰਜਨੀਅਰਿੰਗ ਫੂਡ ਪ੍ਰੋਸੈਸਿੰਗ ਫਾਰਮਾਸੂਟੀਕਲ ਤੇ MSME ਸਮੇਤ ਮੁੱਖ ਖੇਤਰਾਂ ਨੂੰ ਵੀ ਮਜ਼ਬੂਤੀ ਦਿੰਦੈ ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅੱਜ ਦੇ ਦਿਨ ਨੂੰ ਭਾਰਤ ਬਰਤਾਨੀਆ ਸਬੰਧਾਂ ਵਿਚ ਇਕ ਮਹੱਤਵਪੁਰਨ ਉਪਲਬਧੀ ਕਰਾਰ ਦਿੱਤੈ ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਗੋਇਲ ਨੇ ਕਿਹਾ ਕਿ ਭਾਰਤ ਬਰਤਾਨੀਆ ਵਿਆਪਕ ਆਰਥਿਕ ਤੇ ਵਪਾਰ ਸਮਝੌਤਾ ਤੇ ਸਮਾਜਿਕ ਸੁਰੱਖਿਆ ਸਮਝੌਤਾ ਲਾਗੂ ਹੋ ਗਏ ਨੇ ਇਹ ਭਾਰਤ ਦੀ ਕਰੀਬ 99% ਬਰਾਮਦ ਉਤੇ ਸਿਫਰ ਟੈਰਿਫ ਦੇ ਨਾਲ ਬਾਜ਼ਾਰ ਪਹੁੰਚ ਪ੍ਰਦਾਨ ਕਰੇਗਾ ਤੇ ਦੁਵੱਲੇ ਵਪਾਰ ਮੁੱਲ ਦਾ ਕਰੀਬ 100% ਹਿੱਸਾ ਇਸ ਦੇ ਅਧੀਨ ਹੋਵੇਗਾ ਉਨਾਂ ਕਿਹਾ ਕਿ ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤਾ ਭਾਰਤ ਤੇ ਕੱਪੜਾ ਚਮੜਾ ਰਤਨ ਤੇ ਗਹਿਣੇ ਇੰਜਨੀਅਰਿੰਗ ਉਤਪਾਦ ਸਮੁੰਦਰੀ ਉਤਪਾਦ ਰਸਾਇਣ ਪ੍ਰੋਸੈਸਡ ਫੂਡ ਉਤਪਾਦ ਸੂਖਮ ਛੋਟੇ ਤੇ ਦਰਮਿਆਨੇ ਉਦਮਾਂ ਕਿਸਾਨਾਂ ਅਤੇ ਨਿਰਮਾਤਾਵਾਂ ਲਈ ਬੇਮਿਸਾਲ ਮੌਕੇ ਪੈਦਾ ਕਰੇਗਾ ਉਨਾਂ ਕਿਹਾ ਕਿ ਇਹ ਸਮਝੌਤਾ ਦੇਸ਼ ਦੇ IT ਪੇਸ਼ੇਵਰ ਮਾਲੀ ਸਿੱਖਿਆ ਤੇ ਵਪਾਰਕ ਸੇਵਾ ਖੇਤਰਾਂ ਲਈ ਨਵੇਂ ਰਾਹ ਖੋਲਦਾ ਤੇ ਨਾਲ ਹੀ ਭਾਰਤੀ ਪ੍ਰਤਿਭਾ ਦੀ ਗਤੀਸ਼ੀਲਤਾ ਨੂੰ ਵੀ ਵਧਾਉਂਦਾ ਏ ਸ੍ਰੀ ਗੋਇਲ ਨੇ ਕਿਹਾ ਕਿ ਸਮਾਜਿਕ ਸੁਰੱਖਿਆ ਸਮਝੌਤਾ ਬਰਤਾਨੀਆ ਚ ਸਥਾਈ ਤੌਰ ਤੇ ਕੰਮ ਕਰ ਰਹੇ ਭਾਰਤੀ ਪੇਸ਼ੇਵਰਾਂ ਨੂੰ 5 ਸਾਲਾਂ ਲਈ ਦੋਹਰੇ ਸਮਾਜਿਕ ਸੁਰੱਖਿਆ ਯੋਗਦਾਨ ਤੋਂ ਛੋਟ ਦੇ ਕੇ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਦੈ ਜਿਸ ਨਾਲ ਭਾਰਤ ਦੇ ਕਾਰਜਬਲ ਦੀ ਆਲਮੀ ਮੁਕਾਬਲੇਬਾਜ਼ੀ ਵਧਦੀ ਏ ਉਨਾਂ ਕਿਹਾ ਕਿ ਭਾਰਤ ਤੇ ਬਰਤਾਨੀਆ ਇਕ ਮਜ਼ਬੂਤ ਨਵੀਨਤਾ ਆਧਾਰਿਤ ਭਾਈਵਾਲੀ ਬਣਾਉਣ ਲਈ ਵਚਨਬੱਧ ਨੇ ਜੋ ਆਉਣ ਵਾਲੀਆਂ ਪੀੜੀਆਂ ਲਈ ਵਿਕਾਸ ਨਿਵੇਸ਼ ਤੇ ਸਾਂਝੀ ਖੁਸ਼ਹਾਲੀ ਨੂੰ ਉਤਸ਼ਾਹਿਤ ਕਰੇਗੀ ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤਾ ਅੱਜ ਤੋਂ ਲਾਗੂ ਹੋਣ ਦੇ ਨਾਲ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹੈ ਕਿ ਇਹ ਸਮਝੌਤਾ ਵਪਾਰ ਨਿਵੇਸ਼ ਤੇ ਨਵੀਨਤਾ ਲਈ ਨਵੇਂ ਰਾਹ ਖੋਲੇਗਾ ਇਕ ਅੰਗਰੇਜ਼ੀ ਰੋਜ਼ਾਨਾ ਲੇਖ ਚ ਲਿਖੇ ਲੇਖ ਵਿਚ ਸ੍ਰੀ ਗੋਇਲ ਨੇ ਕਿਹਾ ਕਿ ਮੁਕਤ ਵਪਾਰ ਸਮਝੌਤਾ ਕਾਰੋਬਾਰਾਂ ਲਈ ਵਿਲੱਖਣ ਮੌਕੇ ਪੈਦਾ ਕਰੇਗਾ ਉਧਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਕਿਹੈ ਕਿ ਭਾਰਤ ਬਰਤਾਨੀਆ ਵਿਆਪਕ ਆਰਥਿਕ ਤੇ ਵਪਾਰ ਸਮਝੌਤਾ ਭਾਰਤ ਦੇ ਆਰਥਿਕ ਵਿਕਾਸ ਤੇ ਆਲਮੀ ਭਾਈਵਾਲੀ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਐ ਇਕ ਸੋਸ਼ਲ ਮੀਡੀਆ ਪੋਸਟ ਵਿਚ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਸਮਝੌਤਾ ਬਰਾਮਦ ਨੂੰ ਵਧਾਏਗਾ ਸੂਖਮ ਛੋਟੇ ਤੇ ਦਰਮਿਆਨੇ ਉਦਮਾਂ ਲਈ ਨਵੇਂ ਮੌਕੇ ਪੈਦਾ ਕਰੇਗਾ ਤੇ ਭਾਰਤੀ ਸਨਅਤਾਂ ਦਾ ਸਮਰਥਨ ਕਰੇਗਾ ਤੇ ਬਰਤਾਨੀਆ ਚ ਕੰਮ ਕਰਨ ਵਾਲੇ ਪੇਸ਼ੇਵਰਾਂ ਨੂੰ ਫਾਇਦਾ ਪਹੁੰਚਾਏਗਾ ਕੇਂਦਰੀ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਇਹ ਸਮਝੌਤਾ ਇਕ ਇਤਿਹਾਸਕ ਕਦਮ ਐ ਜੋ ਦੇਸ਼ ਦੇ ਆਰਥਿਕ ਹਿੱਤ ਅਤੇ ਕਿਸਾਨਾਂ ਦੇ ਖੇਤੀਬਾੜੀ ਖੇਤਰ ਨੂੰ ਮਜ਼ਬੂਤ ਕਰਦਾ ਐ ਉਧਰ ਉਦਯੋਗ ਜਗਤ ਨੇ ਵੀ ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤੇ ਨੂੰ ਇਕ ਇਤਿਹਾਸਕ ਮੀਲ ਪੱਥਰ ਕਰਾਰ ਦਿੱਤੈ ਫਿੱਕੀ ਦੇ ਸਕੱਤਰ ਜਨਰਲ ਅਨੰਤ ਸਵਰੂਪ ਨੇ ਕਿਹਾ ਕਿ ਸਮਝੌਤਾ ਆਲਮੀ ਮੁੱਲ ਲੜੀ ਚ ਭਾਰਤ ਦੀ ਹਿੱਸੇਦਾਰੀ ਨੂੰ ਵਧਾਉਣ ਤੇ ਨਵੀਨਤਾ ਆਧਾਰਿਤ ਵਿਕਾਸ ਨੂੰ ਉਤਸ਼ਾਹਿਤ ਕਰਨ ਚ ਮੁੱਖ ਭੂਮਿਕਾ ਨਿਭਾਏਗਾ ਸ੍ਰੀ ਸਵਰੂਪ ਨੇ ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤੇ ਲਾਗੂ ਹੋਣ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵਧਾਈ ਦਿੱਤੀ ਐਸੋਚੈਮ ਦੇ ਪ੍ਰਧਾਨ ਨਿਰਮਲ ਕੁਮਾਰ ਮਿੰਡਾ ਨੇ ਕਿਹਾ ਕਿ ਇਹ ਸਮਝੌਤਾ ਭਾਰਤ ਦੇ ਮੁਕਤ ਵਪਾਰ ਸਮਝੌਤੇ ਦੀ ਯਾਤਰਾ ਚ ਇਕ ਇਤਿਹਾਸਕ ਉਪਲਬਧੀ ਐ ਜੋ ਦੁਨੀਆਂ ਦੇ ਸਭ ਤੋਂ ਪੁਰਾਣੇ ਲੋਕਤੰਤਰ ਨੂੰ ਇਕ ਵਿਆਪਕ ਮੁਕਤ ਵਪਾਰ ਸਮਝੌਤੇ ਰਾਹੀਂ ਜੋੜਦਾ ਏ ਭਾਰਤ ਦੇ ਵਪਾਰ ਪ੍ਰੋਤਸਾਹਨ ਕੌਂਸਲ ਦੇ ਚੇਅਰਮੈਨ ਮੋਹਿਤ ਸਿੰਗਲਾ ਨੇ ਵੀ ਭਾਰਤ ਬਰਤਾਨੀਆ ਵਪਾਰਕ ਸਮਝੌਤੇ ਨੂੰ ਲਾਗੂ ਕਰਨਾ ਭਾਰਤ ਦੀਆਂ ਸਭ ਤੋਂ ਮਹੱਤਵਪੂਰਨ ਆਰਥਿਕ ਭਾਈਚਾਰਿਆਂ ਵਿਚੋਂ ਇਕ ਐ ਉਨਾਂ ਕਿਹਾ ਕਿ ਸਮਝੌਤਾ ਭਾਰਤੀ ਬਰਾਮਦਕਾਰਾਂ ਲਈ ਮੌਕਿਆਂ ਦਾ ਇਕ ਨਵਾਂ ਅਧਿਆਇ ਖੋਲਦਾ ਏ ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @AIRNU ਜਲੰਧਰ ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ

0: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹੈ ਕਿ ਕੇਂਦਰ ਸਰਕਾਰ ਨੇ ਨਵੀਂ ਊਰਜਾ ਨਾਲ ਆਯੁਰਵੇਦ ਤੇ ਯੋਗ ਨੂੰ ਆਲਮੀ ਪੱਧਰ ਤੇ ਸਬਾਪਤ ਕੀਤੈ। ਅੱਜ ਨਵੀਂ ਦਿੱਲੀ ਚ ਸ਼ੌਸ਼ਰੁਤਮ 2026 ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਇਸ ਗੱਲ ਤੇ ਸੰਤੁਸ਼ਟੀ ਜ਼ਾਹਰ ਕੀਤੀ ਕਿ ਆਯੁਰਵੇਦਿਕ ਸਰਜਰੀ ਦੀ ਪ੍ਰਾਚੀਨ ਰਵਾਇਤ ਨੂੰ ਵਿਗਿਆਨਕ ਮਾਪਦੰਡਾਂ ਤੇ ਸਬਾਪਤ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਨੇ। ਰਾਸ਼ਟਰਪਤੀ ਨੇ ਕਿਹਾ ਕਿ ਆਯੁਸ਼ ਮੰਤਰਾਲਾ ਆਯੁਰਵੇਦਿਕ ਸਿਹਤ ਸੰਭਾਲ ਦੇ ਆਲਮੀ ਪੱਧਰੀ ਮਿਆਰੀਕਰਨ ਨੂੰ ਮਜ਼ਬੂਤ ਕਰਨ ਵਾਸਤੇ ਵਿਸ਼ਵ ਸਿਹਤ ਸੰਗਠਨ ਨਾਲ ਮਿਲ ਕੇ ਕੰਮ ਕਰ ਰਿਹਾ।
1: मुझे ये जानकर प्रसन्नता हुई है कि आयुष मंत्रालय WHO के माध्यम से उनके साथ मिलकर आयुर्वेदिक स्वास्थ्य सेवा के वैश्विक मानकीकरण को मजबूत करने के लिए सक्रिय रूप से काम कर रहे हैं। स्टैंडर्डाइज्ड डॉक्यूमेंटेशन, डिजिटल हेल्थ इंटीग्रेशन और आधुनिक विज्ञान की अनुसंधान तकनीकों का सम्यक उपयोग करने से इस प्राणी की व्यापक वैश्विक स्वीकृति को बल मिलेगा।
0: ਉਨਾਂ ਕਿਹਾ ਕਿ ਮਿਆਰੀ ਦਸਤਾਵੇਜ਼ੀਕਰਨ, ਡਿਜੀਟਲ ਸਿਹਤ ਏਕੀਕਰਨ ਤੇ ਆਧੁਨਿਕ ਵਿਗਿਆਨਕ ਖੋਜ ਤਕਨੀਕਾਂ ਦੀ ਪ੍ਰਭਾਵਸ਼ਾਲੀ ਵਰਤੋਂ ਆਯੁਰਵੇਦ ਦੀ ਵਿਸ਼ਵ ਵਿਆਪੀ ਸਵੀਕ੍ਰਿਤੀ ਨੂੰ ਵਧਾਉਣ ਚ ਸਹਾਇਤਾ ਕਰੇਗੀ। ਰਾਸ਼ਟਰਪਤੀ ਨੇ ਭਰੋਸਾ ਜਤਾਇਆ ਕਿ ਸੰਪੋਜ਼ੀਅਮ ਚ ਹੋਣ ਵਾਲੇ ਵਿਚਾਰ ਵਟਾਂਦਰੇ ਨਵਾਂ ਗਿਆਨ ਪ੍ਰਦਾਨ ਕਰਨਗੇ ਤੇ ਆਯੁਰਵੇਦਿਕ ਸਰਜਰੀ ਦੇ ਖੇਤਰ ਚ ਆਲਮੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਗੇ। ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਭਾਪਤੀ ਸੀਪੀ ਰਾਧਾ ਕ੍ਰਿਸ਼ਨਨ ਨੇ ਅੱਜ ਰਾਜ ਸਭਾ ਦੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਹੁੰ ਚੁਕਾਈ। ਇਸ ਵਿਚ ਕਰਨਾਟਕ ਤੋਂ ਮਨਸੂਰ ਅਲੀ ਖਾਨ ਤੇ ਮੱਧ ਪ੍ਰਦੇਸ਼ ਤੋਂ ਰਜਨੀਸ਼ ਕੁਮਾਰ ਅਗਰਵਾਲ ਸ਼ਾਮਲ ਨੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 17 ਜੁਲਾਈ ਨੂੰ ਪੰਜਾਬ ਦੇ ਜਲੰਧਰ ਵਿਚ ਹੋਣ ਵਾਲੇ ਦੌਰੇ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਇਸ ਦੌਰੇ ਦੌਰਾਨ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦਾ ਉਦਘਾਟਨ ਕੀਤਾ ਜਾਵੇਗਾ ਤੇ ਨਾਲ ਹੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਦੇਸ਼ ਭਰ ਵਿਚ 74 ਹੋਰ ਪੁਨਰ ਵਿਕਸਿਤ ਰੇਲਵੇ ਸਟੇਸ਼ਨਾਂ ਦਾ ਵੀ ਵਰਚੁਅਲ ਮਾਧਿਅਮ ਰਾਹੀਂ ਉਦਘਾਟਨ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਅੰਮ੍ਰਿਤਸਰ ਨੂੰ ਉੱਤਰ ਪ੍ਰਦੇਸ਼ ਦੇ ਵਾਰਾਨਸੀ ਨਾਲ ਜੋੜਨ ਵਾਲੀ ਸੰਤ ਰਵਿਦਾਸ ਐਕਸਪ੍ਰੈਸ ਰੇਲਗੱਡੀ ਨੂੰ ਵੀ ਰਵਾਨਾ ਕਰਨਗੇ। ਜਲੰਧਰ ਪਹੁੰਚਣ ਤੋਂ ਪਹਿਲਾਂ ਸ੍ਰੀ ਮੋਦੀ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਦਾ ਵੀ ਦੌਰਾ ਕਰਨਗੇ, ਜਿੱਥੇ ਉਨ੍ਹਾਂ ਵੱਲੋਂ ਵੱਖ ਵੱਖ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਦੀ ਸੰਭਾਵਨਾ ਏ। ਭਾਰਤ ਦੀ ਪ੍ਰਧਾਨਗੀ ਹੇਠ ਹੈਦਰਾਬਾਦ ਵਿਚ 12ਵੀਂ ਬ੍ਰਿਕਸ ਕਿਰਤ ਤੇ ਰੁਜ਼ਗਾਰ ਮੰਤਰੀਆਂ ਦੀ ਮੀਟਿੰਗ ਸ਼ੁਰੂ ਹੋ ਗਈ ਏ। ਕੇਂਦਰੀ ਮੰਤਰੀ ਡਾ ਮਨਸੁਖ ਮਾਂਡਵੀਆ ਅਤੇ ਰਾਜ ਮੰਤਰੀ ਸੋਭਾ ਕਰਨ ਰਾਜੇ ਦੀ ਪ੍ਰਧਾਨਗੀ ਹੇਠ ਹੋਈ ਇਸ ਉੱਚ ਪੱਧਰੀ ਚਰਚਾ ਵਿਚ ਸਮਾਜਿਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ, ਕਾਰਜਬਲ ਵਿਚ ਔਰਤਾਂ ਦੀ ਸ਼ਮੂਲੀਅਤ ਵਧਾਉਣ, ਆਲਮੀ ਹੁਨਰ ਦਾ ਮੁਲਾਂਕਣ ਕਰਨ ਅਤੇ ਹੋਰਨਾਂ ਪਲੇਟਫਾਰਮਾਂ ਲਈ ਡਿਜੀਟਲ ਤਕਨਾਲੋਜੀਆਂ ਦਾ ਲਾਭ ਉਠਾਉਣ ਵਰਗੇ ਵਿਸ਼ਿਆਂ ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹੈ। ਕ੍ਰਿਕਟ ਵਿਚ ਭਾਰਤ ਨੇ ਕੱਲ ਪਹਿਲੇ ਇਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿਚ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾ ਦਿੱਤੈ। ਬਰਮਿੰਗਮ ਦੇ ਐਡਬੈਸਟਨ ਚ ਖੇਡੇ ਗਏ ਮੈਚ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਨੇ 258 ਦੌੜਾਂ ਬਣਾਈਆਂ। ਜਵਾਬ ਚ ਭਾਰਤ ਨੇ ਟੀਚੇ ਦਾ ਪਿੱਛਾ ਕਰਦਿਆਂ 42.2 ਓਵਰਾਂ 4 ਵਿਕਟਾਂ ਦੇ ਨੁਕਸਾਨ ਤੇ 262 ਦੌੜਾਂ ਦਾ ਬਣਾ ਕੇ ਟੀਚਾ ਹਾਸਲ ਕਰ ਲਿਆ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤਾ ਅੱਜ ਤੋਂ ਲਾਗੂ ਹੋਇਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਇਸ ਸਮਝੌਤਾ ਭਾਰਤ ਬਰਤਾਨੀਆ ਦੀ ਭਾਈਵਾਲੀ ਵਿਚ ਇਕ ਮਹੱਤਵਪੂਰਨ ਪਲ ਏ। ਕੇਂਦਰੀ ਮੰਤਰੀਆਂ ਅਤੇ ਉਦਯੋਗ ਜਗਤ ਨੇ ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤੇ ਦੀ ਸ਼ਲਾਘਾ ਕੀਤੀ। ਭਾਰਤ ਤੋਂ ਬਰਤਾਨੀਆ ਨੂੰ ਵੱਖ ਵੱਖ ਉਤਪਾਦ ਰਵਾਨਾ ਕਰਨ ਦੀ ਲੜੀ ਵਿਚ ਅੱਜ ਪੰਜਾਬ ਦੇ ਅੰਮ੍ਰਿਤਸਰ ਤੇ ਲੁਧਿਆਣਾ ਤੋਂ ਵੀ ਉਤਪਾਦਾਂ ਦੀ ਖੇਪ ਰਵਾਨਾ ਕੀਤੀ ਗਈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਕੇਂਦਰ ਸਰਕਾਰ ਨੇ ਨਵੀਂ ਊਰਜਾ ਨਾਲ ਆਯੁਰਵੇਦ ਤੇ ਯੋਗ ਨੂੰ ਆਲਮੀ ਪੱਧਰ ਤੇ ਸਬਾਪਤ ਕੀਤੈ। ਭਾਰਤ ਦੀ ਪ੍ਰਧਾਨਗੀ ਹੇਠ 12ਵੀਂ ਬ੍ਰਿਕਸ ਕਿਰਤ ਤੇ ਰੁਜ਼ਗਾਰ ਮੰਤਰੀਆਂ ਦੀ ਮੀਟਿੰਗ ਹੈਦਰਾਬਾਦ ਵਿਚ ਸ਼ੁਰੂ ਹੋ ਗਈ ਏ ਅਤੇ ਭਾਰਤ ਨੇ ਕੱਲ ਪਹਿਲੇ ਇਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾਇਆ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ। ਨਮਸਕਾਰ।

ਤਾਂ ਪਾਵੇ ਪੁੱਲ ਦੇ ਬਾਗ ਜਗਾਵੇ ਪਰਚਮ ਅੰਬਾਸ ਦਾ ਗਾਜ਼ੀ ਅੰਬਾਸ ਦਾ ਸੋਹਣੇ ਅੰਬਾਸ ਦਾ ਪਰਚਮ ਹੋ ਪਰਚਮ

ਵਸਦਾ ਲਾਲ ਸਖੀ ਮੇਰੇ ਕਲਬ ਦਾ ਨਾਰਾ ਅਲੀ ਅਲੀ ਮੇਰੇ ਕਲਬ ਦਾ ਨਾਰਾ ਅਲੀ ਅਲੀ ਬਣਜੋਗਣ ਲਾਲ ਕਲੰਦਰ ਦੀ ਬਣਜੋਗਣ ਲਾਲ ਕਲੰਦਰ ਦੀ ਇਹ ਕਹਿੰਦੀ ਫਿਰਾਂ ਮੈਂ ਗਲੀ ਗਲੀ ਮੇਰੀ ਰੂਹ ਵਿਚ ਵਸਦਾ ਲਾਲ ਸਖੀ ਮੇਰੀ ਰੂਹ ਵਿਚ ਲਵ ਮੇਰੀ ਰੂਹ ਵਿਚ ਵਸਦਾ ਲਾਲ ਸਖੀ ਮੇਰੀ ਰੂਹ ਵਿਚ ਵਸਦਾ ਲਾਲ ਸਖੀ ਮੇਰੇ ਕਲਬ ਦਾ ਨਾਰਾ ਅਲੀ ਅਲੀ ਮੇਰੇ ਕਲਬ ਦਾ ਨਾਰਾ ਅਲੀ ਅਲੀ ਬਣਜੋਗਣ ਲਾਲ ਕਲੰਦਰ ਦੀ ਬਣਜੋਗਣ ਲਾਲ ਕਲੰਦਰ ਦੀ ਇਹ ਕਹਿੰਦੀ ਫਿਰਾਂ ਮੈਂ ਗਲੀ ਗਲੀ ਮੇਰੀ ਰੂਹ ਵਿਚ ਵਸਦਾ ਲਾਲ ਸਖੀ ਮੇਰੀ ਰੂਹ ਵਿਚ ਵਸਦਾ ਲਾਲ

ਮੋਤੀਆਂ ਨਾਲ ਤੇਰੇ ਕਰਮ ਦੇ ਹੀਰੇ ਮੋਤੀਆਂ ਨਾਲ ਰਵੇ ਦਿਲ ਦੀ ਝੋਲੀ ਭਰੀ ਭਰੀ ਮੇਰੀ ਰੂਹ ਵਿੱਚ ਵਸਦਾ ਲਾਲ ਸਖੀ।

ਵਾਸਤਾ ਪਾਵਾਂ ਸਦਕਾ ਸ਼ਾਹਿਦ ਆਲਮ ਦਾ ਮੈਂ ਖਾਲੀ ਹੱਥ ਨਾ ਜਾਵਾਂ ਮੇਰਾ ਤੇ ਹਸਨੈਨ ਅਲੀ ਦਾ ਰੋਰੋ ਵਾਸਤਾ ਪਾਵਾਂ ਰੋਂਦੇ ਰੋਂਦੇ ਨਾ ਮਰ ਜਾਵਾਂ ਰੋਂਦੇ ਰੋਂਦੇ ਨਾ

ਮੈਂ ਤੁਸਾਂ ਸੁਣਦੇ ਪਏ ਹਾਵੇ ਸੂਫੀ ਸੰਗੀਤ ਰੀਨਾ ਕੌਰ ਜੀ ਵੱਲੋਂ ਵੱਲ ਦੁਬਾਰਾ ਹਾਜ਼ਰ ਥੀ ਸੂ ਤਬ ਤੱਕ ਕੀ ਏ ਰਾਮ ਰਾਮ ਜੀ। ਹੁਣੇ ਤੁਸੀਂ ਸੁਣ ਰਹੇ ਸੀ ਸਰਾਇਕੀ ਪ੍ਰੋਗਰਾਮ ਜੋਕ ਮਾਹੀ ਦੀ। ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਇਹ ਪੰਜਾਬੀ ਸੇਵਾ ਏ। ਸ਼ਾਮ ਦੇ 5:30 ਹੋਏ ਨੇ। ਪੇਸ਼ ਕਰਦੇ ਹਾਂ ਦਿਸ ਪੰਜਾਬ ਪ੍ਰੋਗਰਾਮ।

ਸਾਡੀ ਅੱਜ ਦੀ ਇਸ ਮਜਲਿਸ ਚ ਤੁਸੀਂ ਸਮਾਪਤ ਫਰਮਾਉਂਗੇ ਹੁਣ ਤੋਂ ਕੁਝ ਪਲਾਂ ਦੇ ਵਿੱਚ। ਅੱਜ ਦੀ ਗੱਲ ਦੇ ਤਹਿਤ ਅੱਜ ਦਾ ਵਿਸ਼ਾ ਹੋਵੇਗਾ ਨੌਜਵਾਨਾਂ ਦੇ ਵਿੱਚ ਹੁਨਰ ਵਿਕਾਸ। ਸ਼ਾਮ 5:40 ਤੇ ਪ੍ਰੋਗਰਾਮ ਜੀ ਆਇਆਂ ਨੂੰ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਰਿਟਾਇਰਡ ਪ੍ਰਿੰਸੀਪਲ ਰਵੀ ਦੱਤ ਸ਼ਰਮਾ ਦੇ ਨਾਲ ਹੋਈ ਇੱਕ ਗੱਲਬਾਤ ਸੁਣੋਗੇ।

0: ਨੂੰ ਆਪਣੀ ਪਸੰਦ ਦਾ ਫੈਸਲਾ ਕਰਨ ਦਾ ਹੱਕ ਤਾਂ ਹੈ, ਪਰ ਇਹ ਵੀ ਸੱਚ ਹੈ ਕਿ ਅੱਜ ਪੰਜਾਬ ਦੀ ਧਰਤੀ ਤੇ ਹੀ ਅਜਿਹੇ ਬੇਅੰਤ ਮੌਕੇ ਮੌਜੂਦ ਹਨ ਜਿਨ੍ਹਾਂ ਨਾਲ ਨੌਜਵਾਨ ਇੱਜ਼ਤ ਨਾਲ ਕਮਾਈ ਕਰ ਸਕਦੇ ਨੇ ਤੇ ਦੂਜਿਆਂ ਨੂੰ ਵੀ ਰੁਜ਼ਗਾਰ ਦੇ ਸਕਦੇ ਨੇ। ਅੱਜ ਲੋੜ ਸਿਰਫ ਨੌਕਰੀ ਲੱਭਣ ਦੀ ਨਹੀਂ ਸਗੋਂ ਨੌਕਰੀ ਦੇਣ ਵਾਲਾ ਬਣਨ ਦੀ ਹੈ। ਹੁਣ ਸਵਾਲ ਆਉਂਦਾ ਹੈ ਕਿ ਮਲਟੀ ਸਕਿੱਲ ਡਿਵੈਲਪਮੈਂਟ ਕਿਉਂ ਜ਼ਰੂਰੀ ਹੈ? ਅੱਜ ਦੀ ਦੁਨੀਆਂ ਦੇ ਵਿੱਚ ਇੱਕ ਹੀ ਹੁਨਰ ਕਾਫੀ ਨਹੀਂ ਹੁੰਦਾ। ਜੇ ਕੋਈ ਨੌਜਵਾਨ ਖੇਤੀ ਕਰਦਾ ਹੈ ਤਾਂ ਉਸ ਨੂੰ ਡਿਜੀਟਲ ਮਾਰਕੀਟਿੰਗ, ਆਨਲਾਈਨ ਵਿਕਰੀ, ਪੈਕਿੰਗ, ਪ੍ਰੋਸੈਸਿੰਗ ਤੇ ਵਿੱਤੀ ਪ੍ਰਬੰਧਨ ਦੀ ਜਾਣਕਾਰੀ ਵੀ ਹੋਣੀ ਚਾਹੀਦੀ ਹੈ। ਮੰਨ ਲਓ ਕੋਈ ਮਸ਼ਰੂਮ ਦੀ ਖੇਤੀ ਕਰਦਾ, ਜੇਕਰ ਉਹ ਮਸ਼ਰੂਮ ਤੋਂ ਅਚਾਰ, ਸੂਪ ਪਾਊਡਰ ਤੇ ਹੋਰ ਵੈਲਿਊ ਐਡਿਡ ਉਤਪਾਦ ਵੀ ਤਿਆਰ ਕਰਨਾ ਸਿੱਖ ਲਵੇ ਤਾਂ ਉਹਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਉਹ ਵੇਚਣਾ ਵੀ ਜਾਣਦਾ ਤਾਂ ਉਸਦੀ ਆਮਦਨ ਦੇ ਵਿੱਚ ਕਈ ਗੁਣਾ ਵਾਧਾ ਹੋ ਸਕਦਾ। ਇਹੀ ਹੈ ਮਲਟੀ ਸਕਿੱਲ ਡਿਵੈਲਪਮੈਂਟ, ਇੱਕ ਤੋਂ ਵੱਧ ਹੁਨਰ ਸਿੱਖ ਕੇ ਆਪਣੇ ਕੰਮ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਾ। ਖੇਤੀ ਦੇ ਵਿੱਚ ਵੀ ਸਕਿੱਲ ਸਾਨੂੰ ਬੇਅੰਤ ਮੌਕੇ ਦਿੰਦੀ ਹੈ। ਲੋਕ ਅਕਸਰ ਸਮਝ ਲੈਂਦੇ ਨੇ ਕਿ ਖੇਤੀ ਦਾ ਮਤਲਬ ਸਿਰਫ ਕਣਕ ਤੇ ਝੋਨਾ ਹੈ, ਪਰ ਅੱਜ ਖੇਤੀ ਦੀ ਦੁਨੀਆ ਬਹੁਤ ਬਦਲ ਚੁੱਕੀ ਹੈ। ਆਰਗੈਨਿਕ ਫਾਰਮਿੰਗ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਬਣ ਚੁੱਕੀ ਹੈ। ਲੋਕ ਸਿਰਫ ਸਿਹਤ ਪ੍ਰਤੀ ਜਾਗਰੂਕ ਹੋ ਰਹੇ ਨੇ ਅਤੇ ਜ਼ਹਿਰ ਮੁਕਤ ਖੁਰਾਕ ਨੂੰ ਤਰਜੀਹ ਦੇ ਰਹੇ ਨੇ। ਜੇਕਰ ਨੌਜਵਾਨ ਜੈਵਿਕ ਖੇਤੀ ਅਪਣਾਉਣ ਤਾਂ ਉਨ੍ਹਾਂ ਨੂੰ ਵਧੀਆ ਭਾਅ ਵੀ ਮਿਲ ਸਕਦਾ ਤੇ ਲੰਬੇ ਸਮੇਂ ਦੇ ਲਈ ਮਿੱਟੀ ਦੀ ਸਿਹਤ ਵੀ ਬਚੀ ਰਹਿੰਦੀ ਹੈ। ਇਸੇ ਤਰ੍ਹਾਂ ਮਸ਼ਰੂਮ ਦੀ ਖੇਤੀ ਘੱਟ ਜ਼ਮੀਨ, ਘੱਟ ਸਮੇਂ ਦੇ ਵਿੱਚ ਵਧੀਆ ਆਮਦਨ ਦਾ ਸਰੋਤ ਬਣ ਸਕਦੀ ਹੈ। ਇਸ ਲਈ ਵੱਡੇ ਖੇਤਾਂ ਦੀ ਲੋੜ ਨਹੀਂ ਹੁੰਦੀ, ਸਹੀ ਸਿਖਲਾਈ ਦੇ ਨਾਲ ਇਸ ਨੂੰ ਘਰ ਦੇ ਇੱਕ ਕਮਰੇ ਤੋਂ ਵੀ ਸ਼ੁਰੂ ਕੀਤਾ ਜਾ ਸਕਦਾ ਹੈ। ਫੁੱਲਾਂ ਦੀ ਖੇਤੀ ਵੀ ਇੱਕ ਲਾਭਦਾਇਕ ਖੇਤਰ ਹੈ। ਵਿਆਹ, ਸ਼ਾਦੀਆਂ, ਧਾਰਮਿਕ ਸਮਾਗਮ ਤੇ ਸਜਾਵਟ ਦੇ ਲਈ ਫੁੱਲਾਂ ਦੀ ਮੰਗ ਸਾਲ ਭਰ ਰਹਿੰਦੀ ਹੈ। ਗੇਂਦਾ, ਗੁਲਾਬ, ਗਲੇਡੀਅਲਸ, ਰਜਨੀਗੰਧਾ ਤੇ ਹੋਰ ਕਈ ਕਿਸਮਾਂ ਦੇ ਫੁੱਲ ਚੰਗੀ ਆਮਦਨ ਦੇ ਸਾਧਨ ਬਣ ਜਾਂਦੇ ਨੇ। ਇਸ ਤੋਂ ਇਲਾਵਾ ਮਧੂਮੱਖੀ ਪਾਲਣ, ਸਬਜ਼ੀਆਂ ਦੀ ਉੱਚ ਤਕਨੀਕੀ ਖੇਤੀ, ਫਲਾਂ ਦੇ ਬਾਗ, ਨਰਸਰੀ, ਔਸ਼ਧੀ ਪੌਦੇ, ਡੇਅਰੀ, ਬੱਕਰੀ ਪਾਲਣ, ਮੱਛੀ ਪਾਲਣ, ਫੂਡ ਪ੍ਰੋਸੈਸਿੰਗ ਵਰਗੇ ਕਈ ਖੇਤਰ ਨੇ ਜਿੱਥੇ ਨੌਜਵਾਨ ਆਪਣਾ ਕਾਰੋਬਾਰ ਆਪ ਸ਼ੁਰੂ ਕਰ ਸਕਦੇ ਨੇ। ਇੰਟਰਨੈਟ ਨੇ ਪਿੰਡਾਂ ਤੇ ਸ਼ਹਿਰਾਂ ਦੀ ਦੁਨੀ ਦੂਰੀ ਨੂੰ ਪਹਿਲਾਂ ਹੀ ਘਟਾ ਦਿੱਤਾ। ਜੇਕਰ ਤੁਹਾਡੇ ਕੋਲ ਵਧੀਆ ਉਤਪਾਦ ਹੈ ਤਾਂ ਉਸਨੂੰ ਪੇਸ਼ ਕਰਨ ਦਾ ਢੰਗ ਆਉਂਦਾ ਹੈ ਤਾਂ ਤੁਹਾਡਾ ਗਾਹਕ ਸਿਰਫ ਤੁਹਾਡੇ ਪਿੰਡ ਵਿੱਚ ਨਹੀਂ ਸਗੋਂ ਦੇਸ਼ ਤੇ ਵਿਦੇਸ਼ ਵਿੱਚ ਵੀ ਹੋ ਸਕਦਾ। ਅੱਜ ਬਹੁਤ ਸਾਰੇ ਨੌਜਵਾਨ ਆਪਣੇ ਖੇਤਾਂ ਤੋਂ ਹੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਰਾਹੀਂ ਆਪਣੀ ਪੈਦਾਵਾਰ ਵੇਚ ਰਹੇ ਨੇ ਤੇ ਵਧੀਆ ਆਮਦਨ ਵੀ ਕਮਾ ਰਹੇ ਨੇ। ਵੱਡੀ ਗੱਲ ਇਹ ਹੈ ਕਿ ਬਹੁਤ ਵਾਰ ਲੋਕ ਕਹਿੰਦੇ ਨੇ ਕਿ ਕਾਰੋਬਾਰ ਸ਼ੁਰੂ ਕਰਨ ਲਈ ਪੈਸੇ ਨਹੀਂ ਹਨ, ਪਰ ਹਕੀਕਤ ਇਹ ਹੈ ਕਿ ਕੇਂਦਰ ਤੇ ਪੰਜਾਬ ਸਰਕਾਰਾਂ ਦੇ ਵੱਲੋਂ ਨੌਜਵਾਨਾਂ ਦੇ ਲਈ ਕਈ ਯੋਜਨਾਵਾਂ ਚਲਾਈਆਂ ਜਾਂਦੀਆਂ ਨੇ। ਵੱਖ ਵੱਖ ਵਿਭਾਗਾਂ ਵੱਲੋਂ ਖੇਤੀ ਤੇ ਸਹਾਇਕ ਧੰਦਿਆਂ ਦੇ ਲਈ ਸਿਖਲਾਈ ਪ੍ਰੋਗਰਾਮ ਦਿੱਤੇ ਜਾਂਦੇ ਨੇ। ਵਿੱਤੀ ਸਹਾਇਤਾ ਤੇ ਕਈ ਪ੍ਰੋਜੈਕਟਾਂ ਤੇ ਸਬਸਿਡੀ ਦਿੱਤੀ ਜਾ ਰਹੀ ਹੈ। ਯੋਗਤਾ ਤੇ ਯੋਜਨਾ ਦੇ ਅਨੁਸਾਰ ਇਹ ਸਹਾਇਤਾ ਵੱਖ ਵੱਖ ਹੋ ਸਕਦੀ ਹੈ। ਇਸ ਲਈ ਕਿਸੇ ਵੀ ਯੋਜਨਾ ਦਾ ਲਾਭ ਲੈਣ ਤੋਂ ਪਹਿਲਾਂ ਸਬੰਧਤ ਵਿਭਾਗ ਤੋਂ ਤਾਜ਼ਾ ਜਾਣਕਾਰੀ ਜ਼ਰੂਰ ਲਵੋ। ਖੇਤੀ ਨਾਲ ਸੰਬੰਧਿਤ ਨਵੀਂ ਤਕਨੀਕ, ਸਿਖਲਾਈ, ਫਸਲਾਂ, ਮਸ਼ਰੂਮ, ਬਾਗਬਾਨੀ, ਜੈਵਿਕ ਖੇਤੀ ਤੇ ਹੋਰ ਜਾਣਕਾਰੀ ਦੇ ਲਈ ਤੁਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਯਾਨੀ ਕਿ PAU ਦੀ ਸਾਈਟ ਤੇ ਵੀ ਜਾ ਸਕਦੇ ਹੋ। ਇੱਥੇ ਬੇਹੱਦ ਭਰੋਸੇਯੋਗ ਸਰੋਤ ਨੇ ਜਿੱਥੇ ਤੁਹਾਨੂੰ ਵੱਖ ਵੱਖ ਸਿਖਲਾਈ ਕੋਰਸ, ਸਿਖਲਾਈ ਕੈਂਪ ਤੇ ਖੇਤੀ ਸੰਬੰਧੀ ਤਾਜ਼ਾ ਜਾਣਕਾਰੀ ਵੀ ਮਿਲ ਸਕਦੀ ਹੈ। ਇੱਥੇ ਹੀ ਤੁਹਾਨੂੰ ਇਹ ਵੀ ਪਤਾ ਲੱਗ ਸਕਦਾ ਹੈ ਕਿ ਅਸੀਂ ਖੇਤੀ ਦੇ ਵਿੱਚ ਆਪਣਾ ਧੰਦਾ ਕਿਹੜਾ ਛੇਤੀ ਅਪਣਾ ਸਕਦੇ ਹਾਂ। ਜ਼ਮੀਨ ਛੋਟੀ ਹੋ ਸਕਦੀ ਹੈ ਪਰ ਸੋਚ ਕਦੇ ਛੋਟੀ ਨਹੀਂ ਹੋਣੀ ਚਾਹੀਦੀ। ਸਫਲਤਾ ਇਸ ਗੱਲ ਤੇ ਨਿਰਭਰ ਨਹੀਂ ਕਰਦੀ ਕਿ ਤੁਹਾਡੇ ਕੋਲ ਕਿੰਨੀ ਜ਼ਮੀਨ ਹੈ, ਸਗੋਂ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਤੁਸੀਂ ਉਸ ਜ਼ਮੀਨ ਨੂੰ ਕਿੰਨੀ ਸਮਝਦਾਰੀ ਨਾਲ ਵਰਤਦੇ ਹੋ। ਅੱਜ ਇੱਕ ਏਕੜ ਵਿੱਚ ਉਹ ਕਮਾਈ ਸੰਭਵ ਹੈ ਜੋ ਕਈ ਵਾਰ ਰਵਾਇਤੀ ਖੇਤੀ ਵਿੱਚ ਕਈ ਏਕੜਾਂ ਤੋਂ ਵੀ ਨਹੀਂ ਹੁੰਦੀ। ਲੋੜ ਹੈ ਨਵੀਂ ਸੋਚ, ਨਵੀਂ ਤਕਨੀਕ ਤੇ ਨਵੇਂ ਹੁਨਰ ਦੀ। ਹੁਨਰ ਉਹ ਦੌਲਤ ਹੈ ਜੋ ਕਦੇ ਚੋਰੀ ਨਹੀਂ ਕੀਤੀ ਜਾ ਸਕਦੀ। ਅੱਜ ਦਾ ਨੌਜਵਾਨ ਪੜ੍ਹਾਈ ਦੇ ਨਾਲ ਨਾਲ ਇੱਕ ਜਾਂ ਦੋ ਨਵੇਂ ਹੁਨਰ ਵੀ ਸਿੱਖ ਲਵੇ ਤਾਂ ਉਹ ਨਾ ਸਿਰਫ ਆਪਣੇ ਲਈ ਰੋਜ਼ਗਾਰ ਪੈਦਾ ਕਰ ਸਕਦਾ ਹੈ ਸਗੋਂ ਦੂਜਿਆਂ ਲਈ ਵੀ ਰੋਜ਼ਗਾਰ ਦੇ ਮੌਕੇ ਖੋਲ ਸਕਦਾ ਹੈ। ਜੇ ਨੌਕਰੀ ਨਹੀਂ ਹੈ ਤਾਂ ਵਿਦੇਸ਼ ਜਾਣਾ ਹੀ ਉਸਦਾ ਹੱਲ ਨਹੀਂ ਹੈ, ਬਲਕਿ ਤੁਸੀਂ ਆਪਣੇ ਆਪ ਨੂੰ ਆਤਮ ਨਿਰਭਰ ਕਰ ਸਕਦੇ ਹੋ ਜੇ ਤੁਹਾਡੇ ਕੋਲ ਹੁਨਰ ਹੈ ਤੇ ਹੁਨਰ ਆਏਗਾ ਸਿਖਲਾਈ ਦੇ ਦੌਰਾਨ। ਜਿਵੇਂ ਪੰਜਾਬ ਇੱਕ ਖੇਤੀਬਾੜੀ ਸੂਬਾ ਹੈ, ਇਸ ਕਰਕੇ ਸਕਿੱਲ ਡਿਵੈਲਪਮੈਂਟ ਦੀ ਜੇ ਗੱਲ ਕੀਤੀ ਜਾਵੇ ਤਾਂ ਇੱਥੇ ਖੇਤੀ ਦੇ ਬਹੁਤ ਸਾਰੇ ਢੰਗ ਤਰੀਕੇ ਨੇ ਕਿਉਂਕਿ ਮਿੱਟੀ ਉਪਜਾਊ ਹੋਣ ਕਾਰਨ ਤੁਸੀਂ ਸਿਰਫ ਕਣਕ ਜਾਂ ਝੋਨਾ ਹੀ ਨਹੀਂ ਬਲਕਿ ਹੋਰ ਬਹੁਤ ਸਾਰੀ ਆਰਗੈਨਿਕ ਫਾਰਮਿੰਗ ਜਾਂ ਹੋਰ ਬਹੁਤ ਸਾਰੇ ਕਿੱਤੇ ਅਪਣਾ ਸਕਦੇ ਹੋ, ਜਿਵੇਂ ਕਿ ਮੈਂ ਪਹਿਲਾਂ ਇਹਨਾਂ ਬਾਰੇ ਤੁਹਾਡੇ ਨਾਲ ਗੱਲ ਕੀਤੀ ਹੈ। ਇਸ ਤੋਂ ਇਲਾਵਾ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ, ਇਹ ਸੈਂਟਰ ਦੇ ਬਾਰੇ ਤੁਸੀਂ ਜਾਣਕਾਰੀ ਇੰਟਰਨੈਟ ਤੇ ਵੀ ਜਾ ਕੇ ਲੈ ਸਕਦੇ ਹੋ। ਇਸ ਸੈਂਟਰ ਦੇ ਵਿੱਚ ਤੁਹਾਨੂੰ ਕਈ ਤਰ੍ਹਾਂ ਦੇ ਸਕਿੱਲ ਡਿਵੈਲਪਮੈਂਟ ਦੀ ਸਿਖਲਾਈ ਦਿੱਤੀ ਜਾਂਦੀ ਹੈ, ਜਾਣਕਾਰੀ ਦਿੱਤੀ ਜਾਂਦੀ ਹੈ, ਜਿੱਥੋਂ ਤੁਸੀਂ ਆਪਣੇ ਬਾਰੇ ਜਾਣਕਾਰੀ ਲੈ ਸਕਦੇ ਹੋ ਕਿ ਅਸੀਂ ਕਿਹੜਾ ਕਿੱਤਾ ਅਪਣਾ ਸਕਦੇ ਹਾਂ। ਇਸ ਤੋਂ ਇਲਾਵਾ ਸਰਕਾਰ ਦੇ ਵੱਲੋਂ ਕਈ ਤਰ੍ਹਾਂ ਦੀਆਂ ਸਬਸਿਡੀਜ਼ ਵੀ ਦਿੱਤੀਆਂ ਜਾਂਦੀਆਂ ਨੇ, ਮੁਦਰਾ ਬੈਂਕ ਯੋਜਨਾ ਵੀ ਤੁਹਾਡੇ ਨਾਲ ਹੈ। ਸੋ ਜੇਕਰ ਤੁਸੀਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਸਾਡੇ ਲਈ ਕਿੰਨੇ ਰਸਤੇ ਖੁੱਲੇ ਨੇ ਤੇ ਸਾਡਾ ਜਿਹੜਾ ਸਮਾਨ ਹੈ ਉਹ ਕਿੰਨਾ ਵੱਡਾ ਹੈ। ਆਪਣੇ ਨੌਜਵਾਨਾਂ ਨੂੰ ਹਮੇਸ਼ਾ ਇਹ ਸੁਨੇਹਾ ਦੇਈਏ ਕਿ ਮੰਜ਼ਿਲ ਸਿਰਫ ਨੌਕਰੀ ਨਹੀਂ ਸਗੋਂ ਹੁਨਰ, ਆਤਮ ਵਿਸ਼ਵਾਸ ਤੇ ਆਤਮ ਨਿਰਭਰਤਾ ਹੈ। ਇਸੇ ਉਮੀਦ ਦੇ ਨਾਲ ਹੀ ਪੰਜਾਬ ਦਾ ਹਰ ਨੌਜਵਾਨ ਆਪਣੀ ਕਾਬਲੀਅਤ ਨੂੰ ਪਛਾਣੇ, ਨਵੇਂ ਹੁਨਰ ਸਿੱਖੇ ਤੇ ਆਪਣੇ ਪਿੰਡ, ਆਪਣੇ ਸੂਬੇ ਤੇ ਆਪਣੇ ਦੇਸ਼ ਦੀ ਤਰੱਕੀ ਦੇ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਵੇ, ਕਿਉਂਕਿ ਜਿੰਨਾ ਅਸੀਂ ਆਤਮ ਨਿਰਭਰ ਹੋਣ ਦੀ ਯੋਜਨਾ ਬਣਾਵਾਂਗੇ ਉਨੇ ਹੀ ਅਸੀਂ ਸਫਲ ਹੋਵਾਂਗੇ। ਅੱਜ ਦਾ ਸਮਾਂ ਇਸ ਦੀ ਮੰਗ ਵੀ ਕਰਦਾ ਹੈ ਤੇ ਸਿਆਣੇ ਕਹਿੰਦੇ ਨੇ ਜੇਕਰ ਸਮੇਂ ਦੇ ਮੁਤਾਬਕ ਤੁਸੀਂ ਚੱਲੋਗੇ ਤਾਂ ਫੇਰ ਸਮਾਜ ਤੁਹਾਡਾ ਹੋ ਜਾਂਦਾ ਹੈ। ਤੇ ਸਮੇਂ ਦੀ ਮੰਗ ਹੈ ਕਿ ਤੁਸੀਂ ਆਪਣੇ ਆਪ ਦੇ ਵਿੱਚ ਕੋਈ ਹੁਨਰ ਪੈਦਾ ਕਰੋ, ਉਸਨੂੰ ਸਮਝੋ, ਉਸਦੀ ਸਿਖਲਾਈ ਲਓ ਤੇ ਉਸ ਬਾਰੇ ਸੋਚੋ। ਸਮੇਂ ਨਹੀਂ ਸੀ ਸਾਡਾ ਅੱਜ ਦੀ ਗੱਲ ਦਾ ਵਿਸ਼ਾ ਜਿਸ ਉੱਤੇ ਅਸੀਂ ਗੱਲਬਾਤ ਕੀਤੀ, ਵਾਧੇ ਆਪਣੇ ਅਗਲੇ ਸਿਲਸਿਲੇ ਵੱਲ। ਸਾਡਾ ਅਗਲਾ ਸਿਲਸਿਲਾ ਪ੍ਰੋਗਰਾਮ ਜੀ ਆਇਆਂ ਨੂੰ ਸੁਣਦੇ ਹਾਂ, ਜਿਸ ਵਿੱਚ ਅੱਜ ਪਬਲਿਕ ਸਕੂਲ ਬਿਲਗਾ ਦੇ ਪ੍ਰਿੰਸੀਪਲ ਡਾਕਟਰ ਰਵੀ ਦੱਤ ਹੋਣਾ ਦੇ ਨਾਲ ਹੋਈ ਗੱਲਬਾਤ, ਆਓ ਸੁਣਦੇ ਹਾਂ। ਪਿਆਰੇ ਦੋਸਤੋ, ਜੀ ਆਇਆਂ ਨੂੰ ਇੱਕ ਅਜਿਹਾ ਮੰਚ ਹੈ ਜਿੱਥੇ ਅਸੀਂ ਮਿਲਦੇ ਹਾਂ ਉਹਨਾਂ ਸ਼ਖਸੀਅਤਾਂ ਨਾਲ ਜਿਨ੍ਹਾਂ ਨੇ ਆਪਣੀ ਮਿਹਨਤ, ਸਮਰਪਣ ਅਤੇ ਸੇਵਾ ਨਾਲ ਸਮਾਜ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ। ਤੇ ਇਸ ਐਪੀਸੋਡ ਵਿੱਚ ਵੀ ਅਸੀਂ ਤੁਹਾਡੇ ਰੂਬਰੂ ਕਰਵਾ ਰਹੇ ਹਾਂ ਇੱਕ ਅਜਿਹੇ ਸਤਿਕਾਰਯੋਗ ਵਿਅਕਤੀ ਨੂੰ ਜੋ ਸਿੱਖਿਆ, ਵਾਤਾਵਰਣ ਅਤੇ ਸਮਾਜ ਸੇਵਾ ਤਿੰਨਾਂ ਖੇਤਰਾਂ ਵਿੱਚ ਮਿਸਾਲ ਲਏ। ਔਰ ਸਰਨਲ ਮੌਜੂਦ ਨੇ ਪਬਲਿਕ ਸਕੂਲ ਬਿਲਗਾ ਦੇ ਸਾਬਕਾ ਪ੍ਰਿੰਸੀਪਲ ਰਵੀਦੱਤ ਸ਼ਰਮਾ ਜੀ। ਸਰ ਦਾ ਨਾਮ ਹੀ ਸਿੱਖਿਆ ਤੇ ਅਨੁਸ਼ਾਸਨ ਦਾ ਪ੍ਰਤੀਕ ਹੈ, ਜਿਵੇਂ ਕਿ ਅਧਿਆਪਕ ਰਹੇ ਨੇ, ਪ੍ਰਿੰਸੀਪਲ ਰਹੇ ਨੇ ਤੇ ਆਪਣੇ ਲੰਬੇ ਕਾਰਜਕਾਲ ਦੌਰਾਨ ਇਨ੍ਹਾਂ ਨੇ ਇਸ ਸਕੂਲ ਦੀ ਅਗਵਾਈ ਕਰਦੇ ਹੋਏ ਹਜ਼ਾਰਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਿਆ ਔਰ ਇੱਕ ਅਧਿਆਪਕ ਤੋਂ ਲੈ ਕੇ ਪ੍ਰਿੰਸੀਪਲ ਤੱਕ ਦੇ ਸਫ਼ਰ ਵਿਚ ਉਨ੍ਹਾਂ ਨੇ ਜੋ ਤਜ਼ਰਬੇ ਤੇ ਕਦਰਾਂ ਕੀਮਤਾਂ ਸਿਖਾਇਆ ਉਹ ਅੱਜ ਦੀ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਨੇ। ਰਵਿੰਦਰ ਸ਼ਰਮਾ ਜੀ ਦੀ ਸ਼ਖਸੀਅਤ ਸਿਰਫ ਕਲਾਸਰੂਮ ਤੱਕ ਹੀ ਸੀਮਤ ਨਹੀਂ ਹੈ ਬਲਕਿ ਇਕ ਸੱਚੇ ਵਾਤਾਵਰਣ ਪ੍ਰੇਮੀ ਨੇ। ਰੁੱਖ ਲਗਾਉਣਾ, ਪਾਣੀ ਦੀ ਹਰ ਬੂੰਦ ਨੂੰ ਬਚਾਉਣਾ ਤੇ ਪਲਾਸਟਿਕ ਮੁਕਤ ਸਮਾਜ ਦਾ ਸੁਪਨਾ ਦੇਖਣਾ ਇਨ੍ਹਾਂ ਦਾ ਜਨੂੰਨ ਵੀ ਹੈ ਤੇ ਇਸ ਨਾਲ ਹੀ ਇਕ ਸਮਰਪਿਤ ਸਮਾਜ ਸੇਵਕ ਵੀ ਨੇ ਤੇ ਰਿਟਾਇਰਮੈਂਟ ਤੋਂ ਬਾਅਦ ਵੀ ਇਹ ਜਜ਼ਬਾ ਕਾਇਮ ਹੈ। ਰਵੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ।
1: ਬਹੁਤ ਬਹੁਤ ਧੰਨਵਾਦ ਮੈਮ।
0: ਜਿਵੇਂ ਕਿ ਤੁਸੀਂ ਡੀਏਵੀ ਬਿਲਗਾ ਦੀ ਜਿਹੜੀ ਪ੍ਰਿੰਸੀਪਲਸ਼ਿਪ ਹੈ, ਔਰ ਪ੍ਰਿੰਸੀਪਲਸ਼ਿਪ ਦੇ ਸਫ਼ਰ ਦੇ ਸਭ ਤੋਂ ਯਾਦਗਾਰ ਗੱਲ ਕਿਹੜੀ ਹੈ?
1: ਯਾਦਗਾਰ ਤਾਂ ਇਹ ਹੈ ਕਿ ਮਾਲਿਕ ਨੇ ਮੈਨੂੰ ਸੇਵਾ ਦਾ ਮੌਕਾ ਦਿੱਤਾ। ਮੈਂ ਡੀਏਵੀ ਪਬਲਿਕ ਸਕੂਲ ਬਿਲਗਾ ਦਾ ਫਾਊਂਡਰ ਪ੍ਰਿੰਸੀਪਲ ਹੈ। ਆਈ ਜੁਆਇਨਡ ਇਨ 1995 ਵਿੱਚ ਮੈਂ ਜੁਆਇਨ ਕੀਤਾ ਪ੍ਰਿੰਸੀਪਲ ਦੇ ਰੂਪ ਵਿੱਚ ਸੇਵਾ ਕਰਨ ਤੋਂ ਬਾਅਦ ਮੈਂ ਰਿਟਾਇਰ ਹੋਇਆ। ਔਰ ਇਸ ਦੇ ਦੌਰਾਨ ਮੈਂ ਬਹੁਤ ਜ਼ਿਆਦਾ ਲੰਬੀ ਇੱਕ ਲਿਸਟ ਬਣ ਜਾਂਦੀ ਹੈ ਕਿਹੜਾ ਕਿਹੜਾ ਕੀਤਾ। ਮੈਨੂੰ ਕੁਛ ਦੇਰ ਪਹਿਲਾਂ ਦੀ ਗੱਲ ਹੈ ਕਿ ਮੇਰਾ ਇੱਕ ਸਟੂਡੈਂਟ ਦੀ ਮੈਨੂੰ ਕਾਲ ਆਈ, ਉਹ ਮੇਰਾ ਨੰਗਲ ਦਾ ਸਟੂਡੈਂਟ ਸੀਗਾ। ਮੈਨੂੰ ਕਹਿੰਦਾ ਕਿ ਸਰ, ਮੈਨੇ ਇੱਕ ਕੈਨੇਡਾ ਮੈਂ ਹੋਟਲ ਲਿਆ ਹੈ ਤੇ ਤੁਸੀਂ ਉੱਥੇ ਕੈਨੇਡਾ ਚ ਆਓ, ਮੈਂ ਤੁਹਾਨੂੰ ਏਅਰਪੋਰਟ ਤੋਂ ਲੈ ਕੇ ਜਾਊਂਗੀ, ਏਅਰਪੋਰਟ ਤੁਹਾਨੂੰ ਛੱਡਣ ਆਊਗਾ, 15 ਦਿਨ ਮੈਂ ਤੁਹਾਨੂੰ ਘੁਮਾਊਂਗਾ, ਸਾਰਾ ਐਵਰੀਥਿੰਗ ਵਿਲ ਬੀ ਬੋਰਨ ਬਾਏ ਮੀ, ਸਾਰੇ ਖਰਚੇ ਚੱਲੂਗਾ। ਉਸ ਤੋਂ ਬਾਅਦ ਮੈਂ ਹੋਰ ਬੱਚੇ ਦਾ, ਮੈਂ ਕੁਛ ਦਿਨ ਪਹਿਲਾਂ ਬਹੁਤ ਮਨ ਨੂੰ ਖੁਸ਼ੀ ਸੰਤੁਸ਼ਟੀ ਮਿਲੀ, ਇੱਕ ਬੱਚੇ ਦੇ ਮੈਂ ਫਾਦਰ ਨੂੰ ਮਿਲਿਆ ਜਾ ਕੇ। ਬਹੁਤ ਗਰੀਬ ਸੀ, ਇਨਸਾਨ ਸੀ, ਜ਼ਰੂਰਤਮੰਦ ਸੀਗੇ ਤੇ ਉਹਨਾਂ ਦਾ ਬੱਚਾ ਮੈਂ ਆਪਣੇ ਵੱਲੋਂ ਜਿੰਨੀ ਕੋਸ਼ਿਸ਼ ਮਦਦ ਵੱਧ ਤੋਂ ਵੱਧ ਕੀਤੀ ਸੀ, ਕਰ ਸਕਦਾ ਸੀਗਾ ਕੀਤੀ। ਉਹ ਬੱਚੇ ਦੀ ਮੇਰੇ ਫਾਦਰ ਸਾਹਿਬ ਨੇ ਦੱਸਿਆ ਕਿ ਸਰ, ਉਹ ਬੱਚਾ ਸਾਨੂੰ ਇੱਕ ਪਾਪਾ ਨੂੰ ਆਪਣੇ ਨੂੰ 8 ਲੱਖ ਰੁਪਏ ਦੀ ਨਵੀਂ ਨਵੀਂ ਗੱਡੀ ਲੈ ਕੇ ਦੇ ਰਿਹਾ ਤੇ ਮੈਨੂੰ ਲੱਗਦਾ ਕਿੰਨੇ ਸਾਰੇ ਐਪੀਸੋਡ ਇਕੱਠੇ ਹੋ ਜਾਂਦੇ ਔਰ ਮਨ ਨੂੰ ਬੜੀ ਸੰਤੁਸ਼ਟੀ ਮਿਲਦੀ ਹੈ।
0: ਪਰ ਪ੍ਰਿੰਸੀਪਲ ਤੋਂ ਪਹਿਲਾਂ ਤੁਸੀਂ ਇੱਕ ਅਧਿਆਪਕ ਵੀ ਰਹੇ ਹੋ ਤੇ ਅਧਿਆਪਕ ਹੋਣਾ ਤੁਹਾਨੂੰ ਵਧੀਆ ਲੱਗਿਆ ਜਾਂ ਫਿਰ ਪ੍ਰਿੰਸੀਪਲ ਹੋਣਾ, ਦੋਨਾਂ ਚ ਕੀ ਪਸੰਦ ਆਇਆ?
1: ਮੈਡਮ ਜੋ ਅਧਿਆਪਕ ਦਾ ਇੱਕ ਆਪਣਾ ਰੋਲ ਹੈ, ਪ੍ਰਿੰਸੀਪਲ ਦਾ ਇੱਕ ਆਪਣਾ ਰੋਲ ਹੈ। ਪ੍ਰਿੰਸੀਪਲ ਦੇ ਰੂਪ ਦੇ ਵਿੱਚ ਤੁਹਾਡੇ ਕੋਲ ਥੋੜਾ ਵਾਈਡ ਏਰੀਆ ਹੋ ਜਾਂਦਾ, ਉਹ ਚ ਤੁਸੀਂ ਹੋਰ ਜ਼ਿਆਦਾ ਸੇਵਾ ਕਰ ਸਕਦੇ ਹੋ।

0: ਔਰ ਅਧਿਆਪਕ ਹੋਣ ਦੇ ਨਾਤੇ ਜਦੋਂ ਤੁਸੀਂ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸੀ ਤਾਂ ਵਿਦਿਆਰਥੀਆਂ ਦਾ ਰਿਐਕਸ਼ਨ ਕੀ ਹੁੰਦਾ ਸੀ? ਕਿਉਂਕਿ ਅੱਜ ਦੇ ਸਮੇਂ ਔਰ ਪੁਰਾਣੇ ਸਮੇਂ ਵਿੱਚ ਥੋੜਾ ਜਿਹਾ ਫਰਕ ਆ ਗਿਆ ਹੈ, ਤੁਸੀਂ ਕੋਈ ਫਰਕ ਸਮਝਦੇ ਹੋ ਕਿ?
1: ਮੈਂ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਕੁਝ ਕੀਮਤਾਂ ਕਦਰਾਂ ਦੇ ਵਿੱਚ ਜਿਹੜੇ ਪਹਿਲਾਂ ਬੱਚੇ ਸਨ ਉਹ ਅਨੁਸ਼ਾਸਨ ਦੇ ਵਿੱਚ ਜ਼ਿਆਦਾ ਰਹਿੰਦੇ ਸਨ ਔਰ ਉਹਨਾਂ ਦੇ ਦਿਲਾਂ ਦੇ ਵਿੱਚ ਆਪਣੇ ਅਧਿਆਪਕ ਲਈ ਆਪਣੇ ਵੱਡਿਆਂ ਦੇ ਲਈ ਰਿਸਪੈਕਟ ਬਹੁਤ ਜ਼ਿਆਦਾ ਦਿਲੋਂ ਇੱਜ਼ਤ ਸੀਗੀ ਉਹਨਾਂ ਦੇ ਦਿਲਾਂ ਦੇ ਵਿੱਚ। ਜਿਹੜੇ ਹੁਣ ਬੱਚੇ ਨੇ ਕੰਪਿਊਟਰ ਸੈਵੀ ਨੇ, ਮਤਲਬ ਦੇਖੋ ਟੈਕਨੋਲੋਜੀਕਲੀ ਸੈਵੀ ਨੇ, ਉਹਨਾਂ ਨੂੰ ਟੈਕਨੋਲੋਜੀ ਦੇ ਬਹੁਤ ਮਹਾਰਤ ਉਹਨਾਂ ਦੇ ਵਿੱਚ ਬੱਚਿਆਂ ਦੇ ਵਿੱਚ ਹੈਗੀ ਹੈ ਔਰ ਤੁਸੀਂ ਦੇਖੋ ਕਿ ਬੱਚੇ ਅੱਜ ਦੇ ਪ੍ਰੈਕਟੀਕਲ ਨੇ, ਲੇਕਿਨ ਥੋੜਾ ਜਿਹਾ ਜਿਹੜੀ ਕੀਮਤਾਂ ਕਦਰਾਂ ਨੇ ਉਹਦੇ ਵਿੱਚ ਥੋੜੀ ਜਿਹੀ ਕਮੀ ਆਈ ਹੈ ਜੀ।
0: ਤੁਹਾਨੂੰ ਲੱਗਦਾ ਕਿ ਇਹ ਸਭ ਕੁਝ ਮੋਬਾਈਲ ਕਾਰਨ ਹੈ ਜਾਂ ਫਿਰ ਬੱਚੇ ਅੰਦਰ ਕੋਈ ਐਗਰੈਸਿਵਨੈਸ ਹੋ ਗਈ ਹੈ ਜਾਂ ਫਿਰ ਉਹ ਕੱਲੇ ਵੀ ਕਿਤੇ ਪੈ ਗਏ ਨੇ ਕਿਉਂਕਿ ਮਾਂ ਬਾਪ ਕੰਮ ਤੇ ਜਾਂਦੇ ਨੇ ਔਰ ਉਹਨਾਂ ਵੱਲ ਕੋਈ ਧਿਆਨ ਨਹੀਂ ਦੇ ਪਾਉਂਦਾ?
1: ਇਹ ਜਿਹੜਾ ਤੁਸੀਂ ਕਾਰਨ ਦੱਸਿਆ ਹੈ ਮੋਬਾਈਲ, ਮੈਂ ਤਾਂ ਅਕਸਰ ਕਹਿੰਦਾ ਕਿ ਮੋਬਾਈਲ ਦੇ ਜੇ ਕੁਝ ਪਲੱਸ ਨੇ ਤਾਂ ਉਹਦੇ ਕੁਝ ਨੈਗੇਟਿਵ ਵੀ ਪੁਆਇੰਟਸ ਹੈਗੇ ਨੇ। ਅਸੀਂ ਕਈ ਵਾਰੀ ਅੱਛੀ ਚੀਜ਼ ਨੂੰ ਘੱਟ ਸਕਦੇ ਹਾਂ ਤੇ ਮਾੜੀ ਚੀਜ਼ ਨੂੰ ਅਸੀਂ ਜ਼ਿਆਦਾ ਚਲੇ ਜਾਂਦੇ ਹਾਂ ਜੀ। ਮੋਬਾਈਲ ਨੂੰ ਉਹਦੇ ਸਾਈਡ ਇਫੈਕਟਸ ਵਿੱਚ ਇਹ ਰਹਿ ਗਿਆ ਕਿ ਬੱਚੇ ਅੱਜ ਕੱਲ੍ਹ ਮੋਬਾਈਲ ਦੀ ਐਡਿਕਸ਼ਨ ਹੋ ਗਈ ਹੈ। ਕੋਰੋਨਾ ਪੀਰੀਅਡ ਦੇ ਦੌਰਾਨ ਸਾਨੂੰ ਬੱਚਿਆਂ ਨੂੰ ਮਜਬੂਰੀ ਨਾਲ ਕਹਿਣਾ ਪੈ ਗਿਆ ਕਿ ਉਹਨਾਂ ਦੇ ਹੱਥਾਂ 'ਚ ਮੋਬਾਈਲ ਦੇਣਾ ਪਿਆ ਔਰ ਹੁਣ ਸਾਨੂੰ ਮੋਬਾਈਲ ਉਹਨਾਂ ਦੇ ਹੱਥੋਂ ਛੁਡਾਉਣਾ ਬੜਾ ਮੁਸ਼ਕਲ ਹੋ ਗਿਆ, ਬਹੁਤ ਜ਼ਿਆਦਾ ਮੁਸ਼ਕਲ ਹੋ ਗਿਆ। ਹੁਣ ਉਸ 'ਚ ਮੋਬਾਈਲ ਦੇ ਮੈਨੂੰ ਜਿਹੜੇ ਸਾਈਡ ਇਫੈਕਟਸ ਦੇ ਵਿੱਚ ਹੈ ਕਿ ਬੱਚਾ ਜਿਸ ਤਰ੍ਹਾਂ ਦੀ ਚੀਜ਼ ਦੇਖੇਗਾ ਉਸੀ ਚੀਜ਼ ਦਾ ਉਦੋਂ ਵਸ ਗਿਆ ਔਰ ਉਹਦਾ ਜਿਹੜਾ ਸਿੱਧਾ ਜਿਹੜਾ ਮੋਬਾਈਲ ਦਾ ਅਸਰ ਹੈ ਉਹ ਤੁਹਾਡੇ ਬ੍ਰੇਨ ਦੇ ਉੱਪਰ, ਦਿਮਾਗ ਦੇ ਉੱਪਰ ਹੁੰਦਾ ਜੀ। ਹੁਣ ਬੱਚੇ ਥੋੜੇ ਜਿਹੇ ਉਹਦੇ ਉੱਪਰ ਕੁਝ ਗੇਮਸ ਇਸ ਤਰ੍ਹਾਂ ਦੀਆਂ ਆਉਂਦੀਆਂ ਨੇ ਜਿਹੜੇ ਜ਼ਿਆਦਾ ਬੱਚੇ ਖੇਲ ਗਏ, ਜਿਹਦੇ ਨਾਲ ਬੱਚਾ ਥੋੜੇ ਜਿਹੇ ਐਗਰੈਸਿਵ ਜ਼ਿਆਦਾ ਹੋ ਗਏ ਨੇ ਤੇ ਉਹਦੇ ਨਾਲ ਉਹਨਾਂ ਦੀ ਇੱਕ ਜਿਹੜੀ ਰਿਸਪੈਕਟ ਸੀਗੀ ਪੇਰੈਂਟਸ ਦੇ ਪ੍ਰਤੀ ਉਹਦੇ ਵਿੱਚ ਵੀ ਮੈਂ ਥੋੜੀ ਜਿਹੀ ਕਮੀ ਮਹਿਸੂਸ ਕਰਦਾ ਹਾਂ ਜੀ।
0: ਤਾਂ ਕਦੇ ਕੋਈ ਬੱਚਿਆਂ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ? ਕੋਈ ਵਿਦਿਆਰਥੀ ਨਾਲ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਤੁਸੀਂ ਆਪਣੇ ਮਾਂ ਬਾਪ ਵੱਲ ਜਾਂ ਫਿਰ ਆਪਣੇ ਫਰੈਂਡ ਸਰਕਲ ਵਿੱਚ ਦੇਖੋ ਕੋਈ ਭਟਕਤਾ ਨਹੀਂ ਆ, ਕਦੇ ਇਸ ਤਰ੍ਹਾਂ ਦਾ ਮੌਕਾ ਮਿਲਿਆ?
1: ਮੈਡਮ ਇਸ ਤਰ੍ਹਾਂ ਦੇ ਮੌਕੇ ਤਾਂ ਪ੍ਰਿੰਸੀਪਲ ਤੋਂ ਰੋਜ਼ ਮਿਲਦੇ ਨੇ ਕਿਉਂਕਿ ਜਦੋਂ ਮਾਰਨਿੰਗ ਅਸੈਂਬਲੀ ਹੁੰਦੀ ਸੀ ਮੇਰਾ ਇੱਕ ਪੱਕਾ ਨਿਯਮ ਸੀਗਾ ਮਾਰਨਿੰਗ ਅਸੈਂਬਲੀ ਦੇ ਵਿੱਚ ਮੈਂ 5 ਮਿੰਟ 7 ਮਿੰਟ ਆਪਣੇ ਬੱਚਿਆਂ ਨਾਲ ਜ਼ਰੂਰ ਸ਼ੇਅਰਿੰਗ ਕਰਦਾ ਸੀਗਾ ਔਰ ਉਹਦਾ ਇਹ ਇੰਪੈਕਟ ਰਿਹਾ ਕਿ ਇੱਕ ਮੇਰਾ ਬੱਚਾ ਬੈਂਗਲੋਰ 'ਚ ਇੰਟਰਵਿਊ ਦੇ ਰਿਹਾ ਸੀ ਤਾਂ ਉਹ ਚਲੋ ਉਹ ਪੇਰੈਂਟ ਉਹਨਾਂ ਨੇ ਪੁੱਛਿਆ ਇੰਟਰਵਿਊ ਦੇ ਕਿ ਬਈ ਤੁਹਾਡਾ ਵਧੀਆ ਤੁਸੀਂ ਕਿਵੇਂ ਬਣ ਗਏ, ਉਹ ਕਹਿੰਦਾ ਜੀ ਮੇਰੇ ਪ੍ਰਿੰਸੀਪਲ ਸਰ ਨੇ ਸਾਨੂੰ ਜਿਹੜੀ ਮਾਰਨਿੰਗ ਅਸੈਂਬਲੀ ਚੀਜ਼ਾਂ ਦੱਸੀਆਂ ਸੀ ਔਰ ਬੱਚੇ ਮੇਰੇ ਕਈ ਵਾਰੀ ਇੰਟਰਵਿਊ ਦੇ ਵਿੱਚ ਜਾਂਦੇ ਨੇ ਉੱਥੇ ਉਹ ਜਿਹੜੇ ਸਵਾਲ ਅਸੀਂ ਉਹਨਾਂ ਨੂੰ ਦੱਸੇ ਹੁੰਦੇ ਜਦੋਂ ਅਸੀਂ ਮਾਰਨਿੰਗ ਅਸੈਂਬਲੀ 'ਚ ਕਰਦੇ ਹਾਂ ਉਹਦਾ ਉਹਨਾਂ ਨੂੰ ਪਲੱਸ ਪੁਆਇੰਟ ਮਿਲਦਾ ਰਿਹਾ ਤੇ ਬੱਚਿਆਂ ਨਾਲ ਅਕਸਰ ਓਪਨ ਡਿਸਕਸ਼ਨ ਹੁੰਦੀ ਹੈ ਹਰ ਚੀਜ਼ ਦੇ ਉੱਪਰ ਔਰ ਉਸਦਾ ਬੜਾ ਬੱਚਿਆਂ ਨੂੰ ਜ਼ਿੰਦਗੀ ਦੇ ਵਿੱਚ ਲਾਭ ਮਿਲਦਾ ਹੈ ਜੀ।
0: ਤੁਹਾਨੂੰ ਅਧਿਆਪਕ ਬਣ ਕੇ ਚੰਗਾ ਲੱਗਿਆ ਸੀ ਜਦੋਂ ਪਹਿਲਾ ਦਿਨ ਹੋਇਆ ਪ੍ਰਿੰਸੀਪਲ ਵੱਲ ਆਏ ਤੁਸੀਂ ਪ੍ਰਿੰਸੀਪਲ ਬਣੇ, ਉਹ ਤੁਹਾਨੂੰ ਜ਼ਿਆਦਾ ਮੁਤਾਸਿਰ ਕੀਤਾ, ਉਹ ਵਧੀਆ ਲੱਗਿਆ?
1: ਅਧਿਆਪਕ ਬਣ ਕੇ ਮਨ ਨੂੰ ਬਹੁਤ ਸਕੂਨ ਮਿਲਿਆ, ਲੇਕਿਨ ਜਦੋਂ ਪ੍ਰਿੰਸੀਪਲ ਦੇ ਰੂਪ ਚ ਮੈਨੂੰ ਕਹਿੰਦੇ ਬੜਾ ਅੱਛਾ ਲੱਗ ਰਿਹਾ ਹੈ ਔਰ ਮਤਲਬ ਜ਼ਿੰਦਗੀ ਦਾ ਮਤਲਬ ਮਾਲਿਕ ਦੀ ਕਿਰਪਾ ਰਹੀ ਉਸ ਪ੍ਰਭੂ ਦੀ ਮਿਲ ਗਿਆ ਚੈਨਲ ਭੇਜਿਆ ਤਾਂ ਮੈਨੂੰ ਕਹਿੰਦੇ ਕਿ ਰਵੀ ਸ਼ਰਮਾ ਯੂ ਆਰ ਦਾ ਪ੍ਰਿੰਸੀਪਲ, ਨਾ ਟੀਚਰ ਨਾ ਫਰਨੀਚਰ ਕੋਈ ਬਿਲਡਿੰਗ ਨੀ ਕੋਈ ਕੁਛ ਨੀ, ਰਵੀ ਸ਼ਰਮਾ ਪ੍ਰਿੰਸੀਪਲ। ਔਰ ਮੈਮ ਉਸ ਦਿਨ ਤੋਂ ਜਿਹੜਾ ਸੰਘਰਸ਼ ਸੀਗਾ ਉਸ ਦਿਨ ਦਾ ਸ਼ੁਰੂਆਤ ਹੋ ਗਿਆ ਔਰ ਮੇਰੇ ਜਿਹੜੇ ਉੱਥੇ ਦੇ ਸਾਥੀ ਸਨ ਮੇਰੀ ਟੀਮ ਸੀ ਔਰ ਇੰਨੀ ਕੁ ਮਿਹਨਤ ਕੀਤੀ ਕਿ ਅਸੀਂ ਇਲਾਕੇ ਦਾ ਨੰਬਰ 1 ਸਕੂਲ ਬਣਾਇਆ।
0: ਤੁਹਾਨੂੰ ਅਧਿਆਪਕ ਬਣਨ ਦਾ ਸ਼ੌਕ ਸੀ ਜਾਂ ਤੁਹਾਡੇ ਘਰ ਦੇ ਪੇਰੈਂਟਸ ਵੀ ਅਧਿਆਪਕ ਰਹੇ ਤਾਂ ਤੁਸੀਂ ਬਣੇ ਜਾਂ ਤੁਹਾਡੇ ਆਪਣੇ ਅੰਦਰ ਕਿਸੇ ਅਧਿਆਪਕ ਨੂੰ ਦੇਖਿਆ ਇਹ ਮੇਰੇ ਅਧਿਆਪਕ ਨੇ ਮੈਂ ਵੀ ਇੱਦਾਂ ਦਾ ਬਣਨਾ?
1: ਮੈਡਮ ਟੂ ਬੀ ਵੈਰੀ ਓਨੈਸਟ, ਇਮਾਨਦਾਰੀ ਹੈ ਕਿ ਆਈ ਵਾਂਟਡ ਟੂ ਬੀ ਐਨ ਆਰਮੀ ਆਫਿਸਰ, ਮੇਰਾ ਇੱਕ ਸਪਨਾ ਸੀ ਕਿ ਮੈਂ ਫੌਜ ਦਾ ਅਫਸਰ ਬਣਨਾ। ਮੇਰੇ ਛੋਟੇ ਬ੍ਰਦਰ ਉਹਨਾਂ ਨੇ ਬੀਟੈਕ ਥਾਪੜ ਚੋਂ ਕੀਤੀ ਤਾਂ ਉਹਨਾਂ ਦਾ ਸਪਨਾ ਸੀ, ਉਹਨਾਂ ਨੇ ਜਦੋਂ ਬੀਟੈਕ ਕਰੀ ਕਹਿੰਦੇ ਹੁਣ ਮੈਂ ਸਿਵਲ ਚ ਸੈਟਲ ਹੋਣਾ ਤੇ ਲੇਕਿਨ ਜੋ ਮਨਜ਼ੂਰ ਉਹੀ ਹੁੰਦਾ ਜੋ ਮਾਲਿਕ ਨੂੰ ਮਨਜ਼ੂਰ ਹੁੰਦਾ ਤੇ ਮੈਂ ਸਿਵਲ ਚ ਸੈਟਲ ਹੋ ਗਿਆ ਤੇ ਮੈਂ ਅਧਿਆਪਕ ਬਣ ਗਿਆ। ਬੀਐਡ ਕਰਨ ਤੋਂ ਬਾਅਦ ਮੇਰੇ ਫਾਦਰ ਸਾਹਿਬ ਨੇ ਮੈਨੂੰ ਪ੍ਰੇਰਿਤ ਕੀਤਾ ਕਿ ਬੇਟਾ ਤੁਸੀਂ ਇੱਕ ਅੱਛੇ ਅਧਿਆਪਕ ਬਣ ਸਕਦੇ ਹੋ। ਫਿਰ ਜਦੋਂ ਆਰਮੀ ਵਾਲੇ ਪਾਸੇ ਨਹੀਂ ਜਾ ਪਾਇਆ ਲੇਕਿਨ ਉਸ ਇੱਕ ਜਨੂੰਨ ਸੀਗਾ ਕਿ ਮੈਂ ਆਰਮੀ ਚ ਜਾਣਾ ਹੈ, ਮੈਂ ਉਹਦੇ ਕਰਕੇ ਐਨਸੀਸੀ ਜੁਆਇਨ ਕੀਤੀ। ਆਈ ਗੋਟ ਸੈਕਿੰਡ ਪੋਜੀਸ਼ਨ ਇਨ ਦਾ ਕੰਟਰੀ, ਦੂਜੇ ਨੰਬਰ ਤੇ ਮੈਂ ਆਲ ਇੰਡੀਆ ਚ ਆਇਆ ਸੀਗਾ ਤੇ ਉਸ ਤੋਂ ਬਾਅਦ ਫਿਰ ਰੱਬ ਨੇ ਸੇਵਾ ਦਾ ਮੌਕਾ ਦਿੱਤਾ, ਅਧਿਆਪਕ ਬਣ ਕੇ ਬਹੁਤ ਮਨ ਨੂੰ ਖੁਸ਼ੀ ਮਿਲੀ ਹੈ।
0: ਤੇ ਜਿਹੜੇ ਚੰਗਾ ਅਧਿਆਪਕ ਹੁੰਦਾ ਉਹਦੇ ਵਾਸਤੇ ਕਿਹੜੇ ਗੁਣ ਹੋਣੇ ਜ਼ਰੂਰੀ ਨੇ?
1: ਸਭ ਤੋਂ ਵੱਡਾ ਇੱਕ ਜਿਹੜਾ ਇੱਕ ਅਧਿਆਪਕ ਦਾ ਗੁਣ ਹੈ ਉਹ ਇੱਕ ਦਿਲ ਦੇ ਵਿੱਚ ਨਾ ਦਇਆ ਭਾਵਨਾ, ਕੰਪੈਸ਼ਨ ਜਿਹਨੂੰ ਬੋਲਦੇ ਆ, ਐਂਪੈਥੀ, ਉਹ ਜ਼ਰੂਰ ਅਧਿਆਪਕ ਦੇ ਦਿਲ ਦੇ ਵਿੱਚ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਤੱਕ ਤੁਸੀਂ ਬੱਚੇ ਦੇ ਦਿਲ ਦੀਆਂ ਤਾਰਾਂ ਨੂੰ ਨਹੀਂ ਛੂ ਪਾਏ ਤੁਸੀਂ ਇੱਕ ਅੱਛੇ ਅਧਿਆਪਕ ਨਹੀਂ ਬਣ ਸਕਦੇ। ਠੀਕ ਹੈ, ਸਬਜੈਕਟ ਨੌਲੇਜ ਬਹੁਤ ਇੰਪੋਰਟੈਂਟ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਹੈ ਸਬਜੈਕਟ ਨੌਲੇਜ, ਤੁਹਾਨੂੰ ਆਪਣੇ ਸਬਜੈਕਟ ਦੇ ਬਾਰੇ ਗਿਆਨ ਹੋਣਾ ਚਾਹੀਦਾ, ਬਹੁਤ ਜ਼ਰੂਰੀ ਹੈ, ਲੇਕਿਨ ਸਾਨੂੰ ਜਦੋਂ ਅਸੀਂ ਪੜ੍ਹਾਉਂਦੇ ਸਾਨੂੰ ਬੱਚੇ ਦੇ ਲੈਵਲ ਤੱਕ ਆਉਣਾ ਪੈਂਦਾ। ਉਸ ਬੱਚੇ ਦੇ ਜਿਹੜਾ ਅਧਿਆਪਕ ਉਹੀ ਅੱਛਾ ਅਧਿਆਪਕ ਹੈ ਜਿਹੜਾ ਬੱਚੇ ਦੇ ਲੈਵਲ ਤੇ ਆ ਸਕੇ ਤੇ ਬੱਚੇ ਦੇ ਦਿਲ ਦੀ ਭਾਵਨਾਵਾਂ ਨੂੰ ਸਮਝ ਸਕੇ। ਔਰ ਬੱਚਾ ਹਰ ਇੱਕ ਬੱਚਾ ਮੈਮ ਅਲੱਗ ਅਲੱਗ ਹੈ ਜੀ, ਜਿਹੜਾ ਬੱਚਾ ਅਲੱਗ ਅਲੱਗ ਹੈ ਉਹ ਬੱਚੇ ਦੀ ਉਸ ਬੱਚੇ ਦੇ ਲੈਵਲ ਤੇ ਅਸੀਂ ਉਤਰ ਕੇ ਚਲੇ ਜਾਂਦੇ ਫਿਰ ਅਸੀਂ ਹਰ ਬੱਚੇ ਨੂੰ ਪ੍ਰੋਪਰ ਵੇਜੇ ਚ ਅਸੀਂ ਡੀਲ ਕਰ ਪਾਉਂਦੇ ਹਾਂ।
0: ਔਰ ਕਈ ਵਾਰ ਇਹ ਹੁੰਦਾ ਕਿ ਅਧਿਆਪਕ ਇਹ ਸੋਚਦੇ ਕਿ ਬੱਚੇ ਨੂੰ ਮਾਰਨਾ, ਪਹਿਲਾਂ ਸਟਿਕ ਚੁੱਕਦੇ ਹੁੰਦੇ ਸੀ, ਹੁਣ ਤਾਂ ਇਹ ਕਿ ਰੂਲ ਹੈ ਕਿ ਸਟਿਕ ਚੁੱਕਣਾ ਹੀ ਨਹੀਂ ਹੈ। ਤੇ ਕਦੇ ਇਸ ਤਰ੍ਹਾਂ ਦਾ ਵੀ ਮੌਕਾ ਮਿਲਿਆ ਕਿ ਕਿਸੇ ਬੱਚੇ ਨੂੰ ਸਟਿਕ ਮਤਲਬ ਮਾਰਨਾ ਪਿਆ ਤੁਹਾਨੂੰ ਜਾਂ ਡਾਂਟਣਾ ਪਿਆ?
1: ਕਿਉਂਕਿ ਜੇ ਮੈਂ ਇੰਟਰਵਿਊ ਤੁਹਾਨੂੰ ਇਹ ਕਹਿ ਦਵਾਂ ਕਿ ਮੈਂ ਸਟ੍ਰਿਕਟ ਨਹੀਂ ਸੀਗਾ, ਮੇਰੀ ਹਰ ਇੱਕ ਬੱਚੇ ਨੂੰ ਪਤਾ ਕਿ ਰਵੀ ਸ਼ਰਮਾ ਮੇਨ ਸਟ੍ਰਿਕਟਨੈਸ, ਆਈ ਵਾਜ਼ ਅ ਸਟ੍ਰਿਕਟ ਡਿਸਿਪਲੀਨੇਰੀਅਨ। ਬਟ ਮੈਮ ਜੇ ਅਸੀਂ ਕਦੇ ਕਿਸੇ ਲਈ ਸਟਿਕ ਦੇ ਕਦੇ ਪਹਿਲੀਆਂ ਚ, ਹੁਣ ਤਾਂ ਤੁਹਾਨੂੰ ਪਤਾ ਸੁਪਰੀਮ ਕੋਰਟ ਦੇ ਆਰਡਰਸ ਨੇ, ਲੇਕਿਨ ਜੇ ਕਿਤੇ ਸਟਿਕ ਯੂਜ਼ ਕੀਤੀ, ਲੇਕਿਨ ਉਹਦਾ ਮੈਂ ਤੁਹਾਨੂੰ ਸੱਚ ਬੋਲੂੰਗਾ ਕਿ ਅੱਜ ਵੀ ਮੇਰੇ ਕਿਸੇ ਬੱਚੇ ਨੂੰ ਤੁਸੀਂ ਪੁੱਛ ਕੇ ਦੇਖ ਲਓ, ਉਹ ਕਹਿਣਗੇ ਕਿ ਜੇ ਸਰ ਨੇ ਸਟ੍ਰਿਕਟਨੈਸ ਕੀਤੀ ਤਾਂ ਉਹਦਾ ਬੱਚਿਆਂ ਨੂੰ ਲਾਭ ਪਹੁੰਚਿਆ।
0: ਲਾਭ ਪਹੁੰਚਿਆ, ਕਿਉਂਕਿ ਦੇਖੋ ਸਮਾਂ ਵੀ ਇਸ ਤਰ੍ਹਾਂ ਹੁੰਦਾ ਸੀ ਕਿ ਪੇਰੈਂਟਸ ਬੁਰਾ ਨਹੀਂ ਸੀ ਮੰਨਦੇ, ਕਿਉਂਕਿ ਅਧਿਆਪਕ ਨੂੰ ਪਤਾ ਸੀ ਕਿ ਜੇਕਰ ਬੱਚੇ ਨੂੰ ਕੋਈ ਡਾਂਟਣਾ ਹੈ ਤਾਂ ਥੋੜਾ ਜਿਹਾ ਕਦੇ ਸਖ਼ਤੀ ਹੋਣੀ ਹੀ ਪੈਂਦੀ ਹੈ ਨਾ, ਸਖ਼ਤੀ ਨਾਲ ਕਹਿਣਾ ਪੈਂਦਾ। ਤੇ ਇੱਕ ਚੰਗਾ ਅਧਿਆਪਕ ਉਹੀ ਹੈ ਜੋ ਸਟੂਡੈਂਟ ਨੂੰ ਸਹੀ ਰਸਤੇ ਲੈ ਆਵੇ। ਤੇ ਇਹਦੇ ਵਿੱਚ ਨਵੀਂ ਸਿੱਖਿਆ ਨੀਤੀ ਜਿਹੜੀ 2020 ਹੈ, ਤੁਸੀਂ ਕੀ ਸੋਚਦੇ ਹੋ ਇਸ ਨਾਲ ਸਕੂਲਾਂ ਨੂੰ ਫਾਇਦਾ ਹੋਏਗਾ ਜਾਂ ਫਿਰ ਕੁਝ ਨੁਕਸਾਨ ਵੀ ਹੈ, ਯਾਨੀ ਕਿ ਪਲੱਸ ਮਾਈਨਸ ਪੁਆਇੰਟਸ?
1: ਮੈਡਮ ਮੈਨੂੰ ਲੱਗਦਾ ਹੈ ਕਿ ਅਸੀਂ ਬਹੁਤ ਕਿਸਮਤ ਵਾਲੇ ਹਾਂ ਕਿ ਜਿਹੜੀ ਇਹ ਨਵੀਂ 2020 ਦੀ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਕੀਤੀ ਗਈ ਹੈ, ਔਰ ਇਹ ਸਰਕਾਰ ਇਸ ਦੇ ਲਈ ਵਧਾਈ ਦੀ ਪਾਤਰ ਹੈ। ਸਾਡੀ ਜਿਹੜੀ ਬਹੁਤ ਪੁਰਾਣਾ ਸਿਸਟਮ ਸਾਡਾ ਚੱਲ ਰਿਹਾ ਸੀਗਾ, ਉਹਦੇ ਚ ਬਦਲਾਅ ਦੀ ਜ਼ਰੂਰਤ ਸੀਗੀ। ਪਹਿਲੀਆਂ ਦੇ ਵਿੱਚ ਸਾਡਾ ਸੀਗਾ ਰੋਟ ਸਿਸਟਮ ਕਿ ਅਸੀਂ ਕਿਤਾਬ ਪੜ੍ਹੀ ਤਾਂ ਉਹਦੇ ਕਰਾ ਲਏ। ਹੁਣ ਜਿਹੜੀ ਅੱਜ ਦੀ ਜਿਹੜੀ ਸਮੇਂ ਦੀ ਮੰਗ ਹੈ ਉਹ ਸਭ ਤੋਂ ਜ਼ਿਆਦਾ ਹੈ ਕਿ ਬੱਚੇ ਨੂੰ ਕੁਝ ਆਪਣੇ ਹੱਥਾਂ ਦੇ ਵਿੱਚ ਹੁਨਰ ਹੋਣਾ ਚਾਹੀਦਾ, ਸਕਿੱਲ ਬੇਸਡ। ਇਹ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਜਿਹੜੀ ਲਿਆਈ ਗਈ ਉਹਦੇ ਚ ਸਕਿੱਲ ਬੇਸਡ ਹੈ, ਔਰ ਬਹੁਤ ਅੱਛਾ ਉਪਰਾਲ ਹੈ ਵੀ ਸਕਿੱਲ ਬੇਸਡ ਐਜੂਕੇਸ਼ਨ। ਬੱਚਿਆਂ ਕੋਲ ਜਦੋਂ ਸਕਿੱਲ ਹੋਏਗੀ, ਹੁਣ ਦੇਖੋ ਸਾਡੇ ਬੱਚੇ ਫੋਰਨ ਚ ਜਾਂਦੇ ਨੇ, ਬੱਚੇ ਬਹੁਤ ਜ਼ਿਆਦਾ ਸਾਡੇ ਕੈਨੇਡਾ, ਇੰਗਲੈਂਡ, ਮੈਨੂੰ ਲੱਗਦਾ ਕੋਈ ਦੇਸ਼ ਲੈ ਲਓ ਜਿੱਥੇ ਕਿ ਸਾਡੇ ਹਿੰਦੁਸਤਾਨੀ ਬੱਚਿਆਂ ਨੇ ਜਾ ਕੇ ਰਾਜ ਨਹੀਂ ਕੀਤਾ। ਲੇਕਿਨ ਉੱਥੇ ਸਾਡੇ ਬੱਚੇ ਕਿੱਥੋਂ ਮਾਰ ਖਾ ਗਏ ਕਿ ਉਹਨਾਂ ਨੂੰ ਕੋਈ ਪ੍ਰੈਕਟੀਕਲ, ਥੋਰੈਟੀਕਲ ਤਾਂ ਨੌਲੇਜ ਸੀਗੀ, ਪ੍ਰੈਕਟੀਕਲ ਦਾ ਨੌਲੇਜ ਨਹੀਂ ਸੀਗੀ। ਹੁਣ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਉਹ ਪ੍ਰੈਕਟੀਕਲ ਨੌਲੇਜ ਦੇ ਉੱਪਰ ਜ਼ਿਆਦਾ ਜ਼ੋਰ ਦੇ ਰਹੀ ਹੈ। ਲੇਕਿਨ ਇਹਦਾ ਇੱਕ ਚੀਜ਼ ਹੋਰ ਜ਼ਰੂਰ ਕਹਿਣਾ ਚਾਹੂੰਗਾ ਕਿ ਸਾਡਾ ਇਨਫਰਾਸਟ੍ਰਕਚਰ ਤਾਂ ਅਸੀਂ ਬਣਾ ਲਿਆ, ਬਣ ਰਿਹਾ ਹੈ, ਲੇਕਿਨ ਇਨਫਰਾਸਟ੍ਰਕਚਰ ਦੀ ਵੀ ਕਾਫੀ ਵੱਡੇ ਲੈਵਲ ਤੇ ਕਮੀ। ਔਰ ਕਿਉਂਕਿ ਮੈਂ ਆਪਣਾ ਜ਼ਿੰਦਗੀ ਦਾ ਬਹੁਤ ਜ਼ਿਆਦਾ ਸਮਾਂ ਇੱਕ ਪ੍ਰਾਈਵੇਟ ਸਕੂਲ ਨੂੰ ਲੀਡ ਕੀਤਾ ਹੈ, ਉੱਥੇ ਇੱਕ ਇੰਨਾ ਅੱਛਾ ਇਨਫਰਾਸਟ੍ਰਕਚਰ ਦੇਣਾ ਬੜਾ ਮੁਸ਼ਕਿਲ ਹੈ, ਇੰਨਾ ਅੱਛਾ ਇਨਫਰਾਸਟ੍ਰਕਚਰ ਨਹੀਂ ਬਣ ਪਾਉਂਦਾ ਹੈਗਾ। ਟੈਕਨੋਲੋਜੀ ਦੀ ਜਿਹੜੀ ਜਿੰਨਾ ਓਪਨ ਯੂਜ਼ ਹੋਣਾ ਚਾਹੀਦਾ ਉਹਦੇ ਨਾਲ ਨਹੀਂ ਯੂਜ਼ ਹੋ ਪਾ ਰਿਹਾ, ਔਰ ਉਹਦੇ ਕਰਕੇ ਇੱਕ ਸਭ ਤੋਂ ਵੱਡੀ ਜਿਹੜੀ ਜ਼ਰੂਰਤ ਮੈਂ ਮਹਿਸੂਸ ਕਰਦਾ ਕਿ ਟੀਚਰ ਟ੍ਰੇਨਿੰਗ, ਜਿੰਨੀ ਟੀਚਰ ਨੂੰ ਟ੍ਰੇਨਿੰਗ ਜ਼ਿਆਦਾ ਦਿੱਤੀ ਜਾਏਗੀ ਨਿਊ ਐਜੂਕੇਸ਼ਨ ਪਾਲਿਸੀ ਤੇ, ਟੀਚਰ ਨੂੰ ਟ੍ਰੇਨਿੰਗ ਦੀ ਬਹੁਤ ਜ਼ਿਆਦਾ ਟ੍ਰੇਨਿੰਗ ਵੀ ਡਜ਼ਨਟ ਮੀਨ ਕਿ ਉੱਥੇ ਗਿਆ ਟ੍ਰੇਨਿੰਗ ਲੈ ਕੇ ਆ ਗਿਆ ਜੀ, ਬਟ ਉਹਦੀ ਇੰਪਲੀਮੈਂਟੇਸ਼ਨ, ਪ੍ਰੋਪਰ ਇੰਪਲੀਮੈਂਟੇਸ਼ਨ ਵੀ ਹੋਣੀ ਚਾਹੀਦੀ, ਫਿਰ ਤੁਸੀਂ ਦੇਖੋਗੇ ਕਿ ਦੇਸ਼ ਸਾਡਾ ਜਿਹੜਾ ਹੋਰ ਅੱਗੇ ਵਧੇਗਾ ਜੀ।
0: ਬਿਲਕੁਲ, ਕਿਉਂਕਿ ਦੇਖੋ ਗੱਲ ਇਸ ਤਰ੍ਹਾਂ ਕਿ ਖਾਲੀ ਟ੍ਰੇਨਿੰਗ ਨਾਲ ਗੱਲ ਨਹੀਂ ਬਣਨੀ ਹੈਗੀ, ਜਿਵੇਂ ਕਿ ਇਨਫਰਾਸਟ੍ਰਕਚਰ ਦੀ ਕਮੀ ਹੈ ਹਰ ਕਾਲਜ ਜਾਂ ਸਕੂਲ ਵਿੱਚ ਵੀ, ਇਹਦੇ ਬਾਰੇ ਜਾਣਨਾ ਵੀ ਜਾਂ ਸੈਮੀਨਾਰ ਹੋਣਾ ਵੀ ਬਹੁਤ ਹੀ ਜ਼ਰੂਰੀ ਹੈ, ਤਾਂ ਹੀ ਬੱਚੇ ਅੱਗੇ ਵਧ ਸਕਦੇ।
1: ਜੀ ਜੀ ਜੀ।
0: ਤੇ ਤੁਸੀਂ ਬਿਲਗਾਂ ਵਿਖੇ ਰਹਿੰਦੇ ਹੋ, ਇਹਦੇ ਬਾਰੇ ਦੱਸੋ, ਦੇ ਇਤਿਹਾਸ ਬਾਰੇ ਕਿਸ ਤਰ੍ਹਾਂ ਦੀ ਜਗ੍ਹਾ ਹੈ, ਇਹਦੀ ਖਾਸੀਅਤ ਕੀ ਹੈ?
1: ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਇਨਸਾਨ ਸਮਝਦਾ ਹਾਂ ਕਿ ਮੈਨੂੰ ਇਸ ਤਰ੍ਹਾਂ ਦੇ ਇਤਿਹਾਸਕ ਪਿੰਡ ਦੇ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ। ਔਰ ਬਿਲਗਾਂ ਦੇ ਬਾਰੇ ਮੈਡਮ ਜੀ ਦੱਸਾਂ ਤੁਹਾਨੂੰ, ਸਭ ਤੋਂ ਵੱਧ ਫਰੀਡਮ ਫਾਈਟਰਸ 78 ਫਰੀਡਮ ਫਾਈਟਰਸ ਇਸ ਪਿੰਡ ਨੇ ਪੈਦਾ ਕੀਤੇ ਨੇ। ਇੱਥੇ ਸਭ ਤੋਂ ਹੋਰ ਸਾਡੇ ਲਈ ਸਾਰੇ ਭਾਗਾਂ ਵਾਲੀ ਗੱਲ, ਸਾਡੇ ਮਾਣ ਵਾਲੀ ਗੱਲ ਸਾਡੇ ਲਈ ਇਹ ਹੈ ਕਿ ਇੱਥੇ ਸ੍ਰੀ ਗੁਰੂ ਅਰਜਨ ਦੇਵ ਜੀ, ਉਹ ਗੁਰੂ ਅਰਜਨ ਦੇਵ ਜੀ ਜਦੋਂ ਮਾਤਾ ਗੰਗਾ ਨਾਲ ਵਿਆਹ ਕਰਾਉਣ ਲਈ ਆਏ ਸਨ ਤਾਂ 2 ਦਿਨਾਂ ਲਈ ਬਿਲਗਾ ਦੇ ਵਿਚ ਰਹੇ ਸਨ। ਪਰ ਮੈਮ ਸਾਡੇ ਬਿਲਗਾ ਧੁਰੰਦਰਾਂ ਦੇ ਨਾਲ ਜੇ ਤੁਸੀਂ ਸਹੀ ਪੁੱਛੋ, ਕ੍ਰਿਕਟਰ ਇੱਕ ਮਨੋਜ ਪ੍ਰਭਾਕਰ ਜੀ, ਉਨ੍ਹਾਂ ਦਾ ਜਿਹੜਾ ਪਿਛੋਕਰ ਹੈ ਉਹ ਬਿਲਗਾ ਚੋਂ ਹੈ ਜੀ। ਦਲਜੀਤ ਦੋਸਾਂਝ ਤੁਸੀਂ ਦੇਖੋ ਉਨ੍ਹਾਂ ਦੇ ਨਾਨਕੇ ਬਿਲਗੇ ਦੇ ਵਿਚ ਹਨ, ਤੇ ਇਸ ਤੋਂ ਇਲਾਵਾ ਤੁਸੀਂ ਜਿੰਨੀ ਕੁ ਲੰਬੀ ਲਿਸਟ, ਭਾਈ ਦਵਿੰਦਰ ਸਿੰਘ ਸੋਢੀ ਜੀ ਹਨ, ਬਹੁਤ ਅੱਛੇ ਕੀਰਤਨੀ ਹਨ। ਪਰ ਜੇ ਮੈਂ ਤੁਹਾਨੂੰ ਲਿਸਟ ਬਣਾ, ਤੁਸੀਂ ਕਹਿੰਦਾ ਰਵੀ ਜੀ ਹੁਣ ਇਹਦੇ ਉੱਤੇ ਬੰਦ ਕਰ ਦਿਓ। ਬਿਲਗਾ ਦੀ ਬਹੁਤ ਹਰ ਫੀਲਡ ਦੇ ਵਿੱਚ ਬਹੁਤ ਅੱਛੀ ਕੰਟਰੀਬਿਊਸ਼ਨ ਹੈ, ਸਮਾਜ ਦੇ ਅੱਛੇ ਕੰਮ, ਇੰਨੇ ਕੁ ਮਤਲਬ ਬਿਲਗੇ ਚੋਂ ਨਹੀਂ, ਸਾਡੇ ਇੱਕ NRI ਨੇ ਇੱਕ ਹਾਸਪਿਟਲ ਬਣਾਇਆ ਵੇ ਬੈਕ, ਤੁਸੀਂ ਦੇਖੋ ਕਿ ਅੱਜ ਤੋਂ 22 ਸਾਲ ਪਹਿਲਾਂ ਹਾਸਪਿਟਲ NRI ਨੇ 20 ਕਰੋੜ ਰੁਪਇਆ ਲਗਾ ਕੇ ਬਣਾਇਆ ਸੀਗਾ। ਔਰ ਕਿਉਂਕਿ ਮੈਂ ਅਧਿਆਪਕ ਹਾਂ ਤਾਂ DAV ਪਬਲਿਕ ਸਕੂਲ ਵੀ ਬਿਲਗਾ ਦੇ ਵਿੱਚ ਹੀ ਹੈ, ਅਕਾਲ ਅਕੈਡਮੀ ਬਿਲਗੇ ਵਿੱਚ ਹੈ, PHC ਬਿਲਗਾ ਦੇ ਵਿੱਚ ਹੈ, ਹਰ ਬਿਜਲੀ ਦਫ਼ਤਰ ਬਿਲਗੇ ਚ ਬਹੁਤ ਅੱਛੀਆਂ ਬਿਲਗੇ ਚੀਜ਼ਾਂ,
0: ਯਾਨੀ ਕਿ ਕਾਫੀ ਤਰ੍ਹਾਂ ਦੀ ਸੁਵਿਧਾਵਾਂ ਨੇ ਬਿਲਗਾ ਵਿੱਚ। ਜਿਵੇਂ ਏਦਾਂ ਲੱਗਦਾ ਨਾ ਲੋਕੀ ਕਈ ਕਹਿੰਦੇ ਨੇ ਬਿਲਗਾ ਕੀ ਹੋਏਗਾ, ਹੈ ਨਾ, ਨਾਮ ਤੋਂ ਮਤਲਬ ਕਈ ਲੋਕ ਨਾਮ ਦੇ ਪਿੱਛੇ ਜਾਂਦੇ ਨੇ, ਪਰ ਅਸਲ ਚ ਇਹ ਕਿ ਜਦੋਂ ਤੁਸੀਂ ਜਾਓ ਉਦੋਂ ਇੱਕ ਪਹਿਚਾਣ ਨਜ਼ਰ ਆਉਂਦੀ ਹੈ
1: ਜੀ।
0: ਤੇ ਤੁਸੀਂ ਅਧਿਆਪਕ ਹੋ, ਪ੍ਰਿੰਸੀਪਲ ਹੋ, ਤੇ ਕਿਤਾਬੀ ਗਿਆਨ ਤੋਂ ਇਲਾਵਾ ਬੱਚਿਆਂ ਨੂੰ ਜ਼ਿੰਦਗੀ ਲਈ ਤੁਸੀਂ ਕੀ ਸਿੱਖ ਦੇਣਾ ਚਾਹੁੰਦੇ ਹੋ ਜਾਂ ਕੀ ਜ਼ਰੂਰੀ ਸਮਝਦੇ ਹੋ ਤੁਸੀਂ ਇਸ ਬਾਰੇ?
1: ਮੈਡਮ, ਸਭ ਤੋਂ ਪਹਿਲਾਂ ਤਾਂ ਇੱਕ ਇਨਸਾਨ ਦੇ ਅੰਦਰ ਮੈਨੂੰ ਲੱਗਦਾ ਹੈ ਕਿ ਇੱਕ ਇਨਸਾਨੀਅਤ ਦੀ ਭਾਵਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਜੇ ਅਸੀਂ ਇੱਕ ਅੱਛੇ ਇਨਸਾਨ ਬਣ ਜਾਂਦੇ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਬਹੁਤ ਕੁਝ ਜ਼ਿੰਦਗੀ ਚ ਅਚੀਵ ਕਰ ਲੈਂਦੇ ਹਾਂ। ਤੇ ਸਭ ਤੋਂ ਪਹਿਲਾਂ ਤਾਂ ਇਨਸਾਨੀਅਤ ਦੀ ਜਿਹੜੀ ਇਨਸਾਨ ਦੇ ਵਿੱਚ, ਬੱਚਿਆਂ ਦੇ ਵਿੱਚ ਇਨਸਾਨੀਅਤ ਦੀ ਭਾਵਨਾ ਭਰੀ ਜਾਵੇ, ਫਿਰ ਬੱਚਿਆਂ ਨੂੰ ਜਿਹੜਾ ਕਿਤਾਬੀ ਗਿਆਨ ਜ਼ਰੂਰੀ ਹੈ, ਜਿਹੜੀ

0: ਹੀ ਗਿਆਨ ਹੈ, ਤੁਹਾਨੂੰ ਅੱਛੀ ਨੌਕਰੀ ਤਾਂ ਮਿਲਣਾ ਪਏਗਾ, ਲੇਕਿਨ ਜੇ ਤੁਸੀਂ ਦਿਲਾਂ ਤੇ ਲੋਕਾਂ ਦੇ ਦਿਲਾਂ ਦੇ ਉੱਪਰ ਰਾਜ ਕਰਨਾ ਤਾਂ ਉਹਦੇ ਨਾਲ ਤੁਹਾਨੂੰ ਜਿਹੜੀ ਮੋਰਲ ਵੈਲਿਊਜ਼ ਨੇ ਤੁਹਾਡੀ ਜ਼ਿੰਦਗੀ ਵਿੱਚ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ।
1: ਤੇ ਤੁਸੀਂ ਸਿਰਫ ਪ੍ਰਿੰਸੀਪਲ ਹੀ ਨਹੀਂ, ਅਧਿਆਪਕ ਹੀ ਨਹੀਂ, ਵਾਤਾਵਰਣ ਪ੍ਰੇਮੀ ਵੀ ਹੋ, ਤੇ ਇਹ ਵੀ ਜਿਹੜੀ ਦਿਲਚਸਪੀ ਹੈ ਇਹਦਾ ਜਿਹੜਾ ਮਨ ਹੈ ਤੁਹਾਡੇ ਅੰਦਰ ਕਿਵੇਂ ਆਇਆ?
0: ਮੈਡਮ, ਇਸ ਦਾ ਜਿਹੜਾ ਸਿਰਾ ਹੈ ਉਹ ਮੈਂ ਆਪਣੇ ਪਿਤਾ ਜੀ ਨੂੰ, ਸ਼੍ਰੀ ਤਰਸੇਮ ਲਾਲ ਸ਼ਰਮਾ ਜੀ, ਉਹ ਇੱਕ ਅਧਿਆਪਕ ਸਨ, ਤਾਂ ਮੈਂ ਜਦੋਂ ਬਹੁਤ ਛੋਟਾ ਸੀ ਤਾਂ ਪਿਤਾ ਜੀ ਨੇ ਪਲਾਂਟਸ ਲੈ ਕੇ ਕਿਸੇ ਜਗ੍ਹਾ ਦੇ ਵਿੱਚ ਲਗਾਉਣ ਲਈ ਜਾਣਾ, ਔਰ ਜਦੋਂ ਰਿਟਾਇਰ ਵੀ ਹੋ ਗਏ, ਰਿਟਾਇਰਮੈਂਟ ਤੋਂ ਬਾਅਦ ਬਹੁਤ ਪਲਾਂਟੇਸ਼ਨ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਵਾਤਾਵਰਣ ਦੇ ਨਾਲ ਹਰ ਇੱਕ ਚੀਜ਼, ਛੋਟੀ ਛੋਟੀ ਚੀਜ਼ ਨੂੰ ਧਿਆਨ ਦਿੰਦੇ ਸਨ, ਉਹੀ ਪਰਸਨੈਲਿਟੀ ਦੇ ਸਾਡੇ। ਔਰ ਦੂਸਰਾ ਕਿ ਮੈਂ ਪਿਤਾ ਜੀ ਦੀ ਮਿਹਨਤ ਦੇ ਸਦਕਾ ਸਾਨੂੰ ਸੈਨਿਕ ਸਕੂਲ ਕਪੂਰਥਲਾ ਦੇ ਵਿੱਚ ਪੜ੍ਹਨ ਦਾ ਮੈਨੂੰ ਮੌਕਾ ਮਿਲਿਆ, ਔਰ ਉੱਥੇ ਮੈਨੂੰ ਇੱਕ ਸਾਰਾ ਪੀਰੀਅਡ ਲੱਗਦਾ ਸ਼ਰਮਦਾਨ। ਸ਼ਰਮਦਾਨ ਚ ਅਸੀਂ ਉੱਥੇ ਜਿਹੜਾ ਘਾਹ ਕੱਟਣਾ, ਮਤਲਬ ਜਿੱਦਾਂ ਦੇ ਵੀ ਅੱਛੇ ਅੱਛੇ ਜਿੰਨੇ ਵੀ ਕੰਮ ਸੀਗੇ ਉਹ ਸਾਨੂੰ ਇੱਕ ਸਪੈਸ਼ਲ ਪੀਰੀਅਡ ਦੇ ਵਿੱਚ ਸਾਨੂੰ ਸਿਖਾਏ ਜਾਂਦੇ ਸੀ, ਉਸ ਚੀਜ਼ ਦਾ ਜਿਹੜਾ ਪ੍ਰਭਾਵ ਉਹ ਜ਼ਿੰਦਗੀ ਦੇ ਵਿੱਚ ਮੇਰੇ ਉੱਪਰ ਰਹਿ ਗਿਆ। ਔਰ ਸ਼ਾਇਦ ਇਸੇ ਕਰਕੇ ਹੀ ਮੈਂ ਆਪਣੇ ਸਕੂਲ ਦੇ ਵਿੱਚ ਸਭ ਤੋਂ ਜ਼ਿਆਦਾ ਗ੍ਰੀਨ ਜਿਹੜਾ ਸਕੂਲ ਸੀ, ਔਰ ਅੱਛਾ ਲੱਗਦਾ ਹੈ ਕਿ ਸਾਡੇ ਸਕੂਲ ਨੂੰ ਗ੍ਰੀਨ ਸਕੂਲ ਅਵਾਰਡ ਮਿਲਿਆ, ਔਰ ਜਿੰਨਾ ਉਹ ਇਨਵਾਇਰਮੈਂਟ ਅਸੀਂ ਕਲੀਨ ਕਰ ਪਾਏ ਉਹ ਸ਼ਾਇਦ ਸਕੂਲ ਦੀ ਟ੍ਰੇਨਿੰਗ ਔਰ ਪੇਰੈਂਟਸ ਵੱਲੋਂ ਜਿਹੜੇ ਅੱਛੇ ਸੰਸਕਾਰ ਦਿੱਤੇ ਗਏ।
1: ਪਹਿਲੀ ਵਾਤਾਵਰਣ ਗਤੀਵਿਧੀ ਕਿਹੜੀ ਸੀ ਤੁਹਾਡੇ ਘਰ ਤੋਂ ਸ਼ੁਰੂ ਹੋਈ ਜਾਂ ਸਕੂਲ ਤੋਂ?
0: ਮੈਮ ਦੇਖੋ, ਹਮੇਸ਼ਾ ਜਿਹੜੀ ਚੰਗੀ ਚੀਜ਼ ਹੈ ਉਹ ਪਹਿਲਾਂ ਘਰ ਦੀ ਸ਼ੁਰੂਆਤ
1: ਹੁੰਦੀ ਹੈ,
0: ਫਿਰ ਉਸ ਤੋਂ ਬਾਅਦ ਸਕੂਲ ਦਾ ਨਾਮ ਆ ਜਾਂਦਾ। ਜੇ ਤੁਹਾਨੂੰ ਅੱਛੇ ਮਾਤਾ ਪਿਤਾ ਮਿਲ ਜਾਣ, ਉਸ ਤੋਂ ਇਲਾਵਾ ਤੁਹਾਨੂੰ ਅੱਛਾ ਸਕੂਲ ਮਿਲ ਜਾਵੇ, ਫਿਰ ਤੁਹਾਡੇ ਤੇ ਸੁਹਾਗਾ। ਇਹ ਦੋਵਾਂ ਦਾ ਹੀ ਬਹੁਤ ਵੱਡਾ ਕੰਟਰੀਬਿਊਸ਼ਨ ਰਹੀ ਹੈ ਜੀ।
1: ਜਿਵੇਂ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਕਿਹਾ ਕਿ ਇੱਕ ਪੇੜ ਮਾਂ ਕੇ ਨਾਮ, ਇੱਕ ਰੁੱਖ ਲਗਾਉਣਾ ਹੋਵੇ ਇਹ ਘਰ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਜਾਂ ਆਪਣੇ ਕਿਸੇ ਆਸ ਪਾਸ ਦੇ ਗਾਰਡਨ ਤੋਂ ਜਾਂ ਕਿਤੋਂ ਹੋਰ?
0: ਮੈਡਮ, ਇਹ ਜਿਹੜਾ ਮੋਦੀ ਜੀ ਨੇ ਇੱਕ ਪ੍ਰੋਜੈਕਟ, ਮਤਲਬ ਉਹਨਾਂ ਦੇ ਇੱਕ ਪ੍ਰੋਜੈਕਟ ਸੀ ਮੋਦੀ ਜੀ ਦੇ ਬਾਰੇ, ਤਾਂ ਮੇਰੇ ਖਿਆਲ ਜਿੰਨਾ ਕੁ ਕਹਿ ਲਿਆ ਜਾਵੇ, ਜਿੰਨੇ ਸਾਡੇ ਦੇਸ਼ ਨੂੰ ਅੱਗੇ ਲੈ ਕੇ ਗਏ ਹਨ ਹਰੇਕ ਫੀਲਡ ਦੇ ਵਿੱਚ, ਇਸ ਫੀਲਡ ਦੇ ਵਿੱਚ ਨਹੀਂ, ਲੇਕਿਨ ਇਹ ਜਿਹੜਾ ਉਹਨਾਂ ਨੇ ਵਾਤਾਵਰਣ ਦੇ ਲਈ ਕੀਤਾ ਹੈ, ਦੇਖੋ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਸਵੱਛਤਾ ਅਭਿਆਨ ਦੇ ਬਾਰੇ ਮੈਂ ਕਹਾਂ, ਸਵੱਛਤਾ ਅਭਿਆਨ ਦੇ ਬਾਰੇ ਮਤਲਬ ਬਹੁਤ ਘੱਟ ਦੇਖਿਆ ਗਿਆ ਕਿ ਪ੍ਰਧਾਨ ਮੰਤਰੀ ਆਪਣੇ ਹੱਥ 'ਚ ਝਾੜੂ ਪਕੜ ਕੇ ਬਾਕੀਆਂ ਦੇ ਲਈ ਲੀਡ ਕਰਨ। ਇੱਕ ਜਿਹੜਾ ਇੱਕ ਪੇੜ ਹੈ, ਤਾਂ ਥੋੜਾ ਜਿਹਾ ਮੋਦੀ ਜੀ ਨੇ ਜੋ ਕਿਹਾ ਉਸ ਤੋਂ ਥੋੜਾ ਜਿਹਾ ਅੱਗੇ ਜਾਣਾ ਚਾਹੂੰਗਾ ਕਿ ਇੱਕ ਪੇੜ ਮਾਂ ਕੇ ਨਾਮ, ਇੱਕ ਪੇੜ ਬਾਪ ਕੇ ਨਾਮ, ਦੇਖੋ ਤੁਸੀਂ ਆਪਣੇ, ਔਰ ਇੱਕ ਪੇੜ ਆਪਣੇ ਨਾਮ, ਤਿੰਨ ਤਿੰਨ ਪੇੜ ਲਗਾਓ। ਔਰ ਸਾਡੇ ਸਕੂਲ ਦੇ ਵਿੱਚ ਮੈਂ ਜਿੰਨੇ ਸਾਲ ਮੈਂ ਸਕੂਲ ਦੇ ਵਿੱਚ ਰਿਹਾ, ਮੇਰਾ ਹਰ ਸਾਲ ਦਾ ਇੱਕ ਟੀਚਾ ਸੀ ਕਿ ਹਰ ਇੱਕ ਬੱਚੇ ਨੂੰ ਇੱਕ ਇੱਕ ਪੇੜ ਜ਼ਰੂਰ ਦਿੱਤਾ ਜਾਵੇ ਕਿ ਬੇਟਾ ਆਹ ਪੇੜ ਲਾਓ, ਤੁਸੀਂ ਬਹੁਤ ਵੱਡਾ ਨਹੀਂ ਲਗਾ ਸਕਦੇ, ਕਈ ਵਾਰੀ ਘਰਾਂ ਚ ਨਹੀਂ ਜਗ੍ਹਾ ਹੈਗੀ, ਤੁਸੀਂ ਤੁਲਸੀ ਦਾ ਪੌਦਾ ਛੋਟਾ ਜਿਹਾ ਕਰਕੇ ਲਗਾ ਦਿਓ, ਹੋਰ ਫੁੱਲਾਂ ਵਾਲੇ ਬੂਟੇ ਲਗਾ ਦਿਓ, ਲੇਕਿਨ ਜ਼ਰੂਰ ਲਗਾਓ ਉਹ ਜਿਹੜਾ ਇੱਕ ਪੇੜ ਤਾਂ ਮੈਡਮ ਜਿੱਦਣ ਅਸੀਂ ਦੁਨੀਆਂ ਛੱਡ ਕੇ ਜਾਣਾ ਹੈ, ਇੱਕ ਪੇੜ ਤਾਂ ਅਸੀਂ ਆਪਣੇ ਨਾਲ ਹੀ ਲੈ ਕੇ ਜਾਣਾ ਨਾ, ਜਿਸ ਲੱਕੜੀ ਤਾਂ ਸਾਨੂੰ ਉਦਣ ਵੀ ਲੋੜ ਹੈ, ਤੇ ਫਿਰ ਸਾਨੂੰ ਇੱਕ ਸਾਫ ਵਾਤਾਵਰਣ ਲਈ ਹਵਾ ਦੀ ਲੋੜ ਹੈ। ਇਸ ਕਰਕੇ ਸਾਨੂੰ ਸਾਰਿਆਂ ਨੂੰ ਇਸ ਸੰਦੇਸ਼ ਨੂੰ ਦੂਰ ਦੂਰ ਤੱਕ ਫੈਲਾਉਣਾ ਚਾਹੀਦਾ, ਔਰ ਹਰੇਕ ਇਨਸਾਨ ਨੂੰ ਇੱਕ ਇੱਕ ਪੇੜ ਜ਼ਰੂਰ ਲਗਾਉਣਾ ਚਾਹੀਦਾ।
1: ਔਰ ਕਲਾਈਮੇਟ ਚੇਂਜ ਦਾ ਜਿਹੜਾ ਅਸਰ ਹੈ ਪੰਜਾਬ ਵਿਚ ਕਿਵੇਂ ਨਜ਼ਰ ਆ ਰਿਹਾ?
0: ਮੈਮ, ਕਲਾਈਮੇਟਿਕ ਚੇਂਜਿਸ ਦਾ ਜਿਹੜਾ ਅਸਰ ਹੈ ਸੱਚਮੁੱਚ ਹੀ ਪੰਜਾਬ ਦੇ ਵਿਚ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ। ਬਹੁਤ ਜ਼ਿਆਦਾ ਪਾਣੀ ਜਿਹੜਾ ਸਾਡਾ ਬਹੁਤ ਜ਼ਿਆਦਾ ਗਹਿਰਾ ਚਲਾ ਗਿਆ ਪਾਣੀ, ਸਾਨੂੰ ਸਾਫ਼ ਪਾਣੀ, ਤੁਸੀਂ ਦੇਖੋ ਕਿ ਅੱਜ ਕੱਲ੍ਹ ਸਾਨੂੰ ਹਰ ਘਰਾਂ ਦੇ ਵਿਚ ਸਾਨੂੰ ਸਬਮਰਸੀਬਲ ਲਗਾਉਣ ਤੋਂ ਬਾਅਦ ਵਿਚ ਬਹੁਤ ਗਹਿਰੇ ਗਹਿਰੇ ਸਬਮਰਸੀਬਲ ਖੇਤਾਂ ਦੇ ਵਿਚ ਲਗਾਏ ਗਏ ਹਨ, ਤੇ ਉਸ ਤੋਂ ਉਪਰਲੇ ਪਾਸੇ ਕੀ ਹੈ ਆਰਓਜ਼ ਵੀ ਸਾਨੂੰ ਲਗਾਉਣੇ ਪੈ ਗਏ ਨੇ। ਪੰਜਾਬ ਦੇ ਵਿਚ ਵੀ ਜੇ ਪਾਣੀ ਦੀ ਸ਼ਾਰਟੇਜ ਨਜ਼ਰ ਆਈ ਹੈ, ਇਹਦਾ ਮਤਲਬ ਕਿਸੇ ਨਾ ਕਿਸੇ ਪਾਸੇ ਅਸੀਂ ਕਮੀ ਰੱਖੀ ਆ। ਖੇਤਾਂ ਦੇ ਵਿਚ ਜਿਹੜਾ ਖਾਦ ਦਾ ਬਹੁਤ ਜ਼ਿਆਦਾ ਉਪਯੋਗ ਕੀਤਾ ਜਾ ਰਿਹਾ, ਔਰ ਮੈਮ ਸਾਡੇ ਨਾ ਅਸੀਂ ਫਸਲੀ ਚੱਕਰ ਵੀ ਸਾਨੂੰ ਬਦਲਣਾ ਪੈ ਗਿਆ, ਅਸੀਂ ਕਣਕ ਦੇ ਝੋਨਾ ਹੀ ਬੀਜਦੇ, ਦੋਈ ਚੀਜ਼ਾਂ ਲੈ ਕੇ ਚੱਲੇ। ਸਰਕਾਰ ਥੋੜੀਆਂ ਹੋਰ ਨੀਤੀਆਂ ਆਪਣੀਆਂ ਸੋਫਟ ਕਰਨ ਕਿ ਜ਼ਿਮੀਂਦਾਰਾਂ ਨੂੰ ਉਹਨਾਂ ਦੀ ਜਿਹੜੀ ਉਪਜ ਜਿਹੜੀ ਵੀ ਫਸਲ ਹੈ, ਜਿੱਦਾਂ ਦਾਲਾਂ ਦੀ ਤੁਸੀਂ ਦਾਲਾਂ ਦੇ ਫਲਾਂ ਦੇ ਬੂਟੇ ਜ਼ਿਆਦਾ ਲਗਾਓ, ਉਹ ਸਰਕਾਰ ਉਹਦਾ ਮੁੱਲ ਦੇ ਦੇਵੇ ਤੇ ਲੋਕੀ ਥੋੜੇ ਜਿਹਾ ਬਦਲਗੇ, ਤੇ ਉਹਦੇ ਨਾਲ ਸਾਡਾ ਜਿਹੜਾ ਬਹੁਤ ਪਾਣੀ ਹੈ ਜਿਹੜਾ ਖਾਸ ਤੌਰ ਤੇ ਬਹੁਤ ਸਭ ਤੋਂ ਮਹਿੰਗੀ ਚੀਜ਼ ਹੈ, ਉਹ ਸਾਡਾ ਬਚਾਅ ਹੋ ਪਾਏ।
1: ਬਿਲਕੁਲ, ਕਿਉਂਕਿ ਹੁਣ ਤਾਂ ਸਰਕਾਰ ਕਹਿ ਰਹੀ ਹੈ ਕਿਸਾਨਾਂ ਨੂੰ ਕਿ ਦਾਲਾਂ ਜ਼ਿਆਦਾ ਲਗਾਓ, ਫਲਾਂ ਦਾ ਜ਼ਿਆਦਾ ਹੋ, ਔਰ ਜਿੱਥੇ ਪਾਣੀ ਦੀ ਜਿਹੜੀ ਲੋੜ ਹੈ ਘੱਟ ਪਵੇ, ਔਰ ਸਾਡਾ ਜਿਹੜਾ ਫਸਲੀ ਚੱਕਰ ਹੈ ਸਹੀ ਹੋ ਜਾਏ
0: ਜੀ,
1: ਔਰ ਪਾਣੀ ਬਚ ਜਾਵੇ, ਕਿਉਂਕਿ ਆਉਣ ਵਾਲੀ ਪੀੜ੍ਹੀ ਵਾਸਤੇ ਪਾਣੀ ਦਾ ਹੋਣਾ, ਪਾਣੀ ਦਾ ਬਚਣਾ ਬਹੁਤ ਹੀ ਜ਼ਰੂਰੀ ਹੈ। ਤੇ ਜਿਵੇਂ ਘਰਾਂ ਵਿਚ ਅਸੀਂ ਪਲਾਸਟਿਕ ਯੂਜ ਕਰਦੇ ਹਾਂ, ਪਲਾਸਟਿਕ ਸਾਡੀ ਜ਼ਿੰਦਗੀ ਤੋਂ ਜਾ ਤਾਂ ਸਕਦਾ ਨਹੀਂ, ਪਰ ਪਲਾਸਟਿਕ ਦੇ ਇਸਤੇਮਾਲ ਨੂੰ ਘੱਟ ਕਰਨ ਵਿਚ ਆਪਾਂ ਕਿਹੜੇ ਕਦਮ ਚੁੱਕ ਸਕਦੇ ਹਾਂ? ਕਿ ਪਲਾਸਟਿਕ ਆਪਾਂ ਦੇਖਦੇ ਹਾਂ ਸਮੁੰਦਰ ਵਿਚ ਕਿੰਨਾ ਹੈ, ਜਦ ਅਸੀਂ ਖੰਗਾਲਣ ਲੱਗੀਏ ਨਾ ਤਾਂ ਪਤਾ ਨੀ ਕਿੰਨਾ ਕੂੜਾ ਅਸੀਂ ਦੇਖਦੇ ਹਾਂ, ਪੜਦੇ ਹਾਂ, ਸੁਣਦੇ ਹਾਂ, ਔਰ ਹੈਰਾਨੀ ਹੁੰਦੀ ਹੈ ਕਿ ਸਮੁੰਦਰ ਵਿਚ ਕਿੰਨਾ ਪਲਾਸਟਿਕ ਜਾ ਰਿਹਾ ਹੈ।
0: ਮੈਮ, ਆਹ ਜਿਹੜਾ ਤੁਹਾਡਾ ਕੁਐਸਚਨ ਹੈ, ਮੇਰੇ ਖਿਆਲ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਹੀ ਹੈਗਾ, ਚਲੋ ਇੰਪੋਰਟੈਂਟ ਇਸ ਕਰਕੇ ਕਹਿ ਰਿਹਾ ਕਿ ਅਸੀਂ ਪਲਾਸਟਿਕ ਨੂੰ ਇੰਨਾ ਕੁ ਜ਼ਿਆਦਾ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਹੈ, ਔਰ ਪਲਾਸਟਿਕ ਪਿੱਛੇ ਜੇ ਮੈਂ ਪੜ੍ਹ ਰਿਹਾ ਸੀਗਾ ਕਿ ਹਰੇਕ ਇਨਸਾਨ ਦੇ ਦਿਮਾਗ ਦੇ ਵਿਚ ਅੱਧਾ ਚਮਚ ਪਲਾਸਟਿਕ ਦਾ ਥੋੜੇ ਥੋੜੇ

0: ਜਦੋਂ ਅਸੀਂ ਫਰਿੱਜ ਖੋਲ ਲਿਆ ਉਹ ਚੋਂ ਜੋ ਜੋ ਪਲਾਸਟਿਕ ਨੂੰ ਬਾਹਰ ਕੱਢਣਾ ਸ਼ੁਰੂ ਕਰ ਦੇ ਤਾਂ ਠੀਕ ਹੈ ਜੀ। ਉਹਦਾ ਉਪਯੋਗ ਮੈਮ ਦੇਖੋ ਸਾਡੇ ਘਰਾਂ ਚ ਸਟੀਲ ਦੇ ਬਰਤਨ ਪਹਿਲਾਂ ਦੂਜੇ ਬਰਤਨ ਹੁੰਦੇ ਸਨ ਤਾਂਬੇ ਦੇ ਪਿੱਤਲ ਦੇ, ਅਸੀਂ ਥੋੜਾ ਜਿਹਾ ਆਪਣੇ ਪਿੱਛੇ ਨੂੰ ਵਾਪਸ ਜਾਣਾ ਸ਼ੁਰੂ ਕਰ ਦਈਏ, ਤਾਂਬੇ ਵਾਲੇ ਬਰਤਨ ਪਿੱਤਲ ਦੇ ਬਰਤਨ ਸਟੀਲ ਦੇ ਬਰਤਨ ਉਹਨਾਂ ਨੂੰ ਯੂਜ਼ ਕਰੀਏ, ਪਲਾਸਟਿਕ ਨੂੰ ਜਿੰਨਾ ਕੁ ਅਸੀਂ ਘੱਟ ਤੋਂ ਘੱਟ। ਔਰ ਮੈਮ ਜਦੋਂ ਅਸੀਂ ਕਿਤੇ ਬਾਹਰ ਜਾਂਦੇ ਹਾਂ ਪਲਾਸਟਿਕ ਦਾ ਬੈਗ ਲੈ ਕੇ ਦੇਖੋ ਲੈ ਕੇ ਜਾਂਦੇ, ਕਿਉਂ ਨਹੀਂ ਅਸੀਂ ਆਪਣੇ ਘਰਾਂ ਦੇ ਵਿੱਚੋਂ ਇੱਕ ਇੱਕ ਕੱਪੜੇ ਵਾਲਾ ਥੈਲਾ ਲੈ ਕੇ ਚਲੀਏ ਕਿ ਸਾਨੂੰ ਪਲਾਸਟਿਕ ਦੀ ਯੂਜ਼ ਘੱਟ ਤੋਂ ਘੱਟ, ਬੋਟਲ ਜਿਹੜੀ ਪਾਣੀ ਦੀ ਬੋਟਲਸ ਵੀ ਜਿਹੜੀਆਂ ਉਹਨੂੰ ਕਢਾਇਆ ਜਾਵੇ, ਕਿਉਂ ਨਾ ਅਸੀਂ ਉਸ ਸਟੀਲ ਦੇ ਗਲਾਸ ਜਿਹੜਾ ਜ਼ਮੀਨ ਚੋਂ ਪਾਣੀ ਨਿਕਲਿਆ ਤਾਜ਼ਾ ਪਾਣੀ ਵਰਤਣਾ ਸ਼ੁਰੂ ਕਰੀਏ ਜੀ।
1: ਮਤਲਬ ਅਸੀਂ ਆਪਣੀ ਜ਼ਿੰਦਗੀ ਵਿੱਚ ਪਲਾਸਟਿਕ ਨੂੰ ਆਪ ਹੀ ਜਿਹੜਾ ਹੈ ਇੰਟਰੋਡਿਊਸ ਕੀਤਾ ਹੋਇਆ ਤੇ ਇਹਨੂੰ ਅਸੀਂ ਆਪ ਹੀ ਦੂਰ ਕਰਨਾ ਹੈ
0: ਜੀ।
1: ਤੇ ਤੁਸੀਂ ਸਿਰਫ ਵਾਤਾਵਰਣ ਪ੍ਰੇਮੀ ਨਹੀਂ ਹੋ, ਹੋਰ ਵੀ ਕੀ ਆਈਏ, ਤੁਹਾਡੀ ਸ਼ਖਸੀਅਤ ਦਾ ਇੱਕ ਹੋਰ ਪਹਿਲੂ ਹੈ ਸਮਾਜ ਸੇਵਾ, ਇਹਦੇ ਨਾਲ ਤੁਸੀਂ ਕਿਵੇਂ ਜੁੜਾਵ ਕੀਤਾ?
0: ਨਾ ਕੁਛ ਖਾਨਦਾਨ ਤੋਂ ਚੀਜ਼ ਆਉਂਦੀ, ਸਾਨੂੰ ਵਿਰਾਸਤ ਚੀਜ਼ ਮਿਲਦੀ। ਮੇਰੇ ਦਾਦਾ ਜੀ ਤਾਂ ਮੈਨੂੰ ਅੱਜ ਵੀ ਮੈਡਮ ਅੱਜ ਵੀ ਮੇਰਾ ਫਖਰ ਨਾਲ ਜਿਹੜਾ ਸਿਰ ਹੈ ਉਹਨਾਂ ਦੇ ਅੱਗੇ ਝੁਕਦਾ, ਚਾਹੇ ਦੁਨੀਆਂ ਚ ਨਹੀਂ। ਮੇਰੇ ਫਾਦਰ ਸਾਹਿਬ ਤੇ ਮੇਰੇ ਫਾਦਰ ਸਾਹਿਬ ਦੇ ਪਿੱਛੇ ਜੇ ਕੁਛ ਸਾਲ ਪਹਿਲੇ ਸਾਨੂੰ ਛੱਡ ਕੇ ਗਏ ਨਾ, ਦਾਦਾ ਜੀ ਮੇਰੇ ਹਕੀਮ ਸਨ। ਬੰਦੇ ਨੂੰ ਪੁੱਛਣਾ ਬਾਈ ਤੇਰੇ ਘਰ ਮੂੰਗੀ ਦੀ ਦਾਲ ਹੈ, ਤਾਂ ਉਹਨਾਂ ਨੇ ਕਹਿਣਾ ਨਹੀਂ ਜੀ, ਆਪਣੇ ਕੋਲ ਫ੍ਰੀ ਮੈਡੀਸਨ ਦੇ ਦੇਣੀ, ਫਿਰ ਉਹਨੂੰ ਮੂੰਗੀ ਦੀ ਦਾਲ ਵੀ ਆਪਣੇ ਕੋਲੋਂ ਦੇ ਦੇਣੀ ਕਿ ਬਾਈ ਤੂੰ ਮੂੰਗੀ ਦੀ ਦਾਲ ਭੰਗੋ ਕੇ ਬਣਾ ਕੇ ਆਪਣਾ ਫੁਲਕਾ ਭਿਉਂ ਕੇ ਖਾ ਲਿਓ। ਉਹ ਫਿਰ ਮੇਰੇ ਦਾਦਾ ਜੀ ਚੋਂ ਟ੍ਰਾਂਸਫਰ ਹੋ ਕੇ ਮੇਰੇ ਫਾਦਰ ਸਾਹਿਬ ਚ ਆਈ, ਫਾਦਰ ਸਾਹਿਬ ਤੋਂ ਟ੍ਰਾਂਸਫਰ ਹੋ ਕੇ ਮੇਰੇ ਚ ਆਈ। ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਜੋ ਅਸੀਂ ਥੋੜਾ ਬਹੁਤ ਮੈਂ ਜ਼ਿਆਦਾ ਨਹੀਂ ਕਰ ਪਾਉਂਦੇ, ਪਰ ਜਿੰਨਾ ਕੁ ਅਸੀਂ ਕਰ ਸਕਦੇ ਉਨਾ ਕੁ ਅਸੀਂ ਕਰੀਏ।
1: ਤੇ ਪਹਿਲੇ ਸੇਵਾ ਖਾਸ ਤੁਹਾਨੂੰ ਯਾਦ ਆਵੇ ਸਮਾਜ ਸੇਵਾ, ਔਰ ਉਸ ਸਮਾਜ ਸੇਵਾ ਕਾਰਨ ਤੁਹਾਨੂੰ ਮਾਨਤਾ ਮਿਲੀ ਹੋਵੇ
0: ਕਿ ਜਿੰਨਾ ਕੁ ਰਵੀ ਸ਼ਰਮਾ ਦੀ ਝੋਲੀ ਚ ਪਿਆ ਮਾਲਿਕ ਸਾਰਿਆਂ ਦੀ ਝੋਲੀ ਚ ਇੰਨਾ ਪਿਆ ਪਾਵੇ। ਉਹ ਜਿਹੜਾ ਜਦੋਂ ਤੁਸੀਂ ਸਮਾਜ ਸੇਵਾ ਦੀ ਗੱਲ ਕਰ, ਕਿਉਂਕਿ ਜਦੋਂ ਮੈਂ ਦਾਦਾ ਜੀ ਕੋਲ ਰਹਿ ਰਿਹਾ ਸੀਗਾ ਤਾਂ ਦਾਦਾ ਜੀ ਨੇ ਅੱਛੀ ਕੰਮ ਕੋਈ ਕਰਵਾਉਣਾ ਹੋਣਾ ਰਹੀ ਇਹ ਕਰਕੇ ਆਉਣਾ, ਹਾਂਜੀ ਕਰਦੇ ਨੇ ਦਾਦਾ। ਪਿਤਾ ਜੀ ਨੇ ਜਿਹੜਾ ਅੱਛਾ ਕੰਮ ਕੋਈ ਵੀ ਕਰਵਾਉਣਾ, ਪਲਾਂਟੇਸ਼ਨ ਦਾ ਕਰਵਾਉਣਾ, ਹੋਰ ਵੀ ਕੋਈ ਵੀ ਸਮਾਜ ਦਾ ਕੰਮ ਹੋਣਾ, ਉਹਨਾਂ ਨੇ ਸਾਨੂੰ ਦੇਣਾ, ਤਾਂ ਉਹ ਫਿਰ ਉਹ ਜਨਰੇਸ਼ਨ ਵਾਲੀ ਚੀਜ਼ ਚੱਲ ਰਹੀ ਹੈ।
1: ਔਰ ਨੌਜਵਾਨ ਅੱਜ ਕੱਲ ਦਾ ਆਪਾਂ ਜਾਣਦੇ ਹਾਂ ਕਿ ਨਸ਼ੇ ਚ ਗ੍ਰਸਤ ਹੈ, ਪਿੰਡਾਂ ਦੇ ਪਿੰਡ ਖਾਲੀ ਨੇ, ਆਪਾਂ ਜਾਣਦੇ ਹਾਂ। ਜਿਹੜੇ ਨੌਜਵਾਨ ਨੇ ਨਸ਼ੇ ਤੋਂ ਕਿਵੇਂ ਦੂਰ ਰਹਿਣ, ਔਰ ਕੋਈ ਖਾਸ ਉਪਰਾਲਾ ਜਿਵੇਂ ਤੁਸੀਂ ਕਰਦੇ ਹੋ, ਹੋਰ ਵੀ ਲੋਕ ਕਰਨ, ਤੁਸੀਂ ਸਮਾਜ ਸੇਵਾ ਨਾਲ ਜੁੜੇ ਹੋ, ਵਾਤਾਵਰਣ ਪ੍ਰੇਮੀ ਹੋ, ਅਧਿਆਪਕ ਵੀ ਰਹੇ, ਪ੍ਰਿੰਸੀਪਲ ਵੀ ਰਹੇ, ਇਹਦੇ ਸਾਰੇ ਪਹਿਲੂ ਨੇ ਤੁਹਾਡੇ ਤੇ, ਤੁਸੀਂ ਕੀ ਸਮਝਦੇ ਹੋ ਇਸ ਬਾਰੇ, ਕੀ ਕਹਿਣਾ ਚਾਹੋਗੇ?
0: ਮੈਡਮ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਨਾ, ਮੇਰਾ ਖਿਆਲ ਹੈ ਸਾਨੂੰ ਪੰਜਾਬ ਨੂੰ ਨਸ਼ਿਆਂ ਨੇ ਸੱਚਮੁੱਚ ਹੀ ਖਾ ਲਿਆ। ਕਹਿੰਦੇ ਨਾ ਪੰਜ ਦਰਿਆ ਸਾਡੇ ਵਗਦੇ ਸਨ, ਛੇਵਾਂ ਦਰਿਆ ਸਾਡੇ ਪੰਜਾਬ ਦੇ ਵਿੱਚ ਨਸ਼ਿਆਂ ਵਗ ਰਿਹਾ ਹਰ ਪਿੰਡ, ਕਿਉਂਕਿ ਮੈਂ ਅਧਿਆਪਕ ਹਾਂ ਤੇ ਮੈਨੂੰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਹਰ ਇੱਕ ਪਾਸੇ ਜਾਣ ਦਾ ਮੌਕਾ ਮਿਲਦਾ। ਇਹਦੇ ਲਈ ਸਭ ਤੋਂ ਪਹਿਲਾਂ ਤਾਂ ਮੈਂ ਜੋ ਮਹਿਸੂਸ ਕਰਦਾ ਕਿ ਗੌਰਮੈਂਟ ਨੂੰ ਬਹੁਤ ਸਖਤੀ ਨਾਲ, ਸੱਚਮੁੱਚ ਸਖਤੀ ਨਾਲ, ਤੁਸੀਂ ਦੇਖੋ ਕੁਛ ਦੇਸ਼ ਹਨ ਜਿਸ ਤਰ੍ਹਾਂ ਚਾਈਨਾ ਦੀ ਐਗਜ਼ਾਮਪਲ ਲੈ ਕੇ ਚੱਲ ਪਾਓ, ਚੀਨ ਦੇ ਵਿੱਚ ਉਨ੍ਹਾਂ ਨੇ ਸਖਤੀ ਕੀਤੀ ਤੇ ਨਸ਼ਾ ਉਥੋਂ ਨਿਕਲ ਗਿਆ, ਤੇ ਇਸੇ ਤਰ੍ਹਾਂ ਸਾਡੇ ਦੇਸ਼ ਦੇ ਪਿੱਛੇ ਵੀ ਚੀਨ, ਜੇ ਅਸੀਂ ਵੀ ਆਪਣੇ ਆਪ ਨੂੰ ਚੀਨ ਦੀ ਵਾਲੀ ਗਰੋਥ ਦੇ ਉੱਪਰ ਲੈ ਕੇ ਜਾਣਾ, ਸਾਨੂੰ ਆਪਣੀ ਜਗ੍ਹਾ ਤੋਂ ਨਸ਼ਾ ਦੂਰ ਕਰਵਾਉਣਾ ਪਏਗਾ। ਔਰ ਨਸ਼ੇ ਲਈ ਮੈਂ ਕਿਉਂ ਹੁੰਦਾ, ਸਭ ਤੋਂ ਵੱਡੀ ਪ੍ਰੋਬਲਮ ਕੀ ਆ ਰਹੀ ਕਿ ਬੱਚਾ ਪੜ੍ਹ ਲਿਖ ਜਾਂਦਾ, ਉਹਦੀ ਕੋਲ ਜੋਬ ਹੈ ਨਹੀਂ, ਰੋਜ਼ਗਾਰ ਹੈ ਨਹੀਂ ਗਿਆ, ਤਾਂ ਅਸੀਂ ਰੋਜ਼ਗਾਰ ਦੇ ਜਿਹੜੇ ਉਹ ਤਿਆਰ ਕੀਤੇ ਜਾਣ, ਵੱਧ ਤੋਂ ਵੱਧ ਬੱਚੇ ਨੂੰ ਰੋਜ਼ਗਾਰ ਮਿਲੇ, ਉਹਦਾ ਜਿਹੜਾ ਮਾਇੰਡ ਸੈਟ ਹੈ, ਜਦੋਂ ਬੱਚਾ ਵਿਹਲਾ ਹੈ ਉਹ ਵਿਹਲਾ ਮਨ ਸ਼ਰਾਮ ਦਾ ਘਰ, ਤੁਸੀਂ ਬੱਚੇ ਨੂੰ ਵਿਹਲਾ ਨਾ ਰਹਿਣ ਦਿਓ, ਬੱਚੇ ਨੂੰ ਕੰਮ ਦੇ ਉੱਪਰ ਲਗਾ ਦਿਓ, ਜਦੋਂ ਕੰਮ ਦੇ ਉੱਪਰ ਲੱਗੇਗਾ ਫਿਰ ਉਹਦੀ ਜਿਹੜੀ ਸੋਚ ਹੈ, ਸੋਚ ਉਹਦੀ ਅਧਿਆਪਕ ਬਦਲ ਸਕਦਾ, ਉਹਦੇ ਮਾਂ ਬਾਪ ਬਦਲ ਸਕਦੇ ਹਨ, ਮਾਂ ਬਾਪ ਉਹਦੀ ਕਾਉਂਸਲਿੰਗ। ਅੱਜ ਮੈਂ ਅਸੈਂਬਲੀ ਦੇ ਵਿੱਚ ਯਕੀਨ ਕਰੋਗੇ ਬਾਰ ਬਾਰ ਇੱਕੋ ਚੀਜ਼ ਨੂੰ ਲੈ ਕੇ ਆਉਂਦਾ ਸੀਗਾ ਕਿ ਬੇਟਾ ਆਪਣੇ ਆਪ ਨੂੰ ਨਸ਼ਿਆਂ ਤੋਂ ਬਚਾ, ਜੇ ਤੁਸੀਂ ਆਪਣੇ ਆਪ ਨੂੰ ਨਸ਼ੇ ਤੋਂ ਬਚਾ ਲੈਣਾ ਫਿਰ ਤੁਸੀਂ ਸਮਝੋ ਤੁਸੀਂ ਇੱਕ ਖੁਸ਼ਹਾਲ ਜ਼ਿੰਦਗੀ ਜੀ ਸਕਦੇ ਹੋ। ਸਰਕਾਰ ਸਾਥ ਦੇਵੇ, ਮਾਂ ਬਾਪ ਸਾਥ ਦੇਣ, ਸਮਾਜ ਵਾਲੇ ਸਾਰੇ ਬੰਦੇ, ਜਦੋਂ ਕੋਈ ਬੱਚਾ ਦੇਖ ਲਵੇ ਨਸ਼ਾ ਕਰਦਾ ਹੈ ਤਾਂ ਉਹਦੇ ਮਾਂ ਬਾਪ ਨੂੰ ਉਹਦੇ ਬਾਰੇ ਆਗਾਹ ਕਰ ਦਿੱਤਾ ਜਾਵੇ, ਔਰ ਮਾਤਾ ਪਿਤਾ ਬੱਚੇ ਨੂੰ ਇਕੱਲਾ ਨਾ ਛੱਡਣ। ਤੁਸੀਂ ਜਿੱਦਾਂ ਕਿਹਾ ਕਿ ਮਾਤਾ ਪਿਤਾ ਅੱਜ ਕੱਲ੍ਹ ਜੋਬ ਤੇ ਚਲ ਜਾਣ, ਨੌਕਰੀ ਕਰਦੇ ਹਨ, ਉਹਦੇ ਲਈ ਵੀ ਬੱਚੇ ਨੂੰ ਭਾਵੇਂ ਸ਼ਾਮ ਨੂੰ ਆਓ, 10 ਮਿੰਟ ਬੱਚੇ ਨੂੰ ਜ਼ਰੂਰ ਬੈਠੋ, ਬੱਚਾ ਤੁਹਾਨੂੰ ਜ਼ਰੂਰ ਦੱਸੇ ਵੀ ਉਹ ਕੀ ਉਹਦੀ ਕੀ ਐਕਟੀਵਿਟੀ ਹੈ, ਉਹਦੇ ਨਾਲ ਇਹ ਜਿਹੜਾ ਨਸ਼ਿਆਂ ਵਾਲਾ ਜਿਹੜਾ ਕੋੜ ਹੈ ਉਹਦੇ ਤੋਂ ਅਸੀਂ ਬਚ ਪਾਵਾਂਗੇ, ਦੂਰ ਹੋ ਪਾਏ।
1: ਤੇ ਔਰਤਾਂ ਦੀ ਸਿੱਖਿਆ ਤੇ ਸਸ਼ਕਤੀਕਰਨ ਦੀ ਗੱਲ ਕਰੀਏ ਤਾਂ ਪਿੰਡਾਂ ਵਿੱਚ ਕੀ ਜਾਗਰੂਕਤਾ ਹੈ?
0: ਬਹੁਤ ਜ਼ਿਆਦਾ ਜਾਗਰੂਕਤਾ ਹੋ ਗਈ ਹੈ। ਖੁੱਲ ਕੇ ਕਹਾਂ, ਔਰਤ ਤੋਂ ਬਿਨਾਂ ਸਾਡਾ ਜਿਹੜਾ ਜੀਵਨ ਅਧੂਰਾ ਹੈ, ਭਾਵੇਂ ਪਿੰਡ ਹੈ ਭਾਵੇਂ ਸ਼ਹਿਰ, ਕਿਤੇ ਵੀ ਲੈ ਲਈਏ, ਔਰਤ ਮਾਂ ਦੇ ਰੂਪ ਚ, ਭੈਣ ਦੇ ਰੂਪ ਚ, ਭੂਆ ਦੇ ਰੂਪ ਚ, ਕਿਸੇ ਰੂਪ ਚ ਵੀ ਤੁਸੀਂ ਲੈ ਲਓ, ਔਰਤ ਇੱਕ ਵੰਦਨੀਆ ਹੈ। ਜਿੰਨਾ ਕਿ ਅਸੀਂ ਔਰਤ ਦੇ ਬਾਰੇ ਸੋਚ ਲਈਏ, ਉਹਨਾਂ ਨੂੰ ਇੱਜ਼ਤ ਦੇ ਦਈਏ, ਉਨੀ ਹੀ ਥੋੜੀ ਹੈ। ਔਰ ਮੈਨੂੰ ਬੜੀ ਖੁਸ਼ੀ ਹੈ ਅੱਜ ਕੱਲ ਪਿੰਡਾਂ ਦੇ ਲੋਕੀ, ਸ਼ਾਇਦ ਮੈਨੂੰ ਲੱਗਦਾ ਸ਼ਹਿਰਾਂ ਨਾਲੋਂ ਜ਼ਿਆਦਾ ਅਵੇਅਰ ਹੋ ਗਏ ਹਨ ਬੱਚਿਆਂ ਨੂੰ, ਬਹੁਤ ਵਧੀਆ। ਔਰ ਮੈਂ ਤੁਹਾਨੂੰ ਇਸ ਚੀਜ਼ ਦਾ, ਕਿਉਂਕਿ ਮੈਂ ਇਸ ਕਰਕੇ ਵਿਟਨੈਸ ਕਹਿੰਦਾ ਕਿ ਸਕੂਲ ਦੇ ਵਿੱਚ ਸਾਡੇ ਕੋਲ ਬੱਚਿਆਂ ਦੀ ਤਾਦਾਦ ਲਗਭਗ, ਬੱਚਿਆਂ ਬੇਟੀਆਂ ਤੇ ਬੇਟਿਆਂ ਦੀ ਬਰਾਬਰੀ ਸੀ। ਔਰ ਅੱਛਾ ਇਹ ਲੱਗਦਾ

0: ਨੇ ਹੈ ਐਨੂਅਲ ਅਵਾਰਡਸ ਦੇ ਨੇ ਉਹਦੇ ਵਿੱਚ ਸਰ ਅਸੀਂ 10 ਬੱਚੇ ਨੂੰ ਆਨ ਕੀਤਾ ਉਹਦੇ ਵਿੱਚੋਂ 8 ਅਵਾਰਡਸ ਬੇਟੀਆਂ ਲੈ ਕੇ ਜਾਂਦੀਆਂ ਸਨ ਇਹਦਾ ਮਤਲਬ ਅਵੇਅਰਨੈਸ ਹੈ ਕਿ ਬੱਚਿਆਂ ਨੂੰ ਇਕਨੋਮਿਕ ਫਰੀਡਮ ਜਿਹੜਾ ਹੈ ਅੱਜ ਕੱਲ੍ਹ ਇਕਨੋਮਿਕ ਫਰੀਡਮ ਤਾਂ ਹੀ ਮਿਲੇਗੀ ਜੇ ਬੱਚੇ ਪੜ੍ਹੇ ਲਿਖੇ ਹੋਣ ਔਰ ਤੁਸੀਂ ਕਿਸੇ ਬੱਸ 'ਚ ਚਲ ਜਾਓ ਕਿਸੇ ਪਾਸੇ ਜਾ ਕੇ ਦੇਖੋ ਬੇਟੀਆਂ ਜ਼ਿਆਦਾ ਜਾ ਰਹੀਆਂ ਨੇ ਅੱਗੇ ਅੱਗੇ ਪਰ ਮੁੰਡੇ ਇਹ ਨਹੀਂ ਮੈਂ ਕਹਿੰਦਾ ਨਹੀਂ ਕਰ ਰਹੇ ਬਟ ਮੁੰਡੇ ਬਹੁਤ ਪਿੱਛੇ ਰਹਿ ਰਹੇ ਹਨ ਉਹ ਪੜ੍ਹਾਈ ਵਾਲੇ ਪਾਸੇ ਧਿਆਨ ਨਾ ਉਹਨਾਂ ਦਾ ਧਿਆਨ ਜਿਹੜਾ ਜ਼ਿਆਦਾ ਅੱਛਾ ਮੋਟਰ ਬਾਈਕ ਔਰ ਮੋਬਾਈਲ ਪਾਸੇ ਧਿਆਨ ਜ਼ਿਆਦਾ ਹੈ ਔਰ ਪਿੰਡਾਂ ਦੇ ਵਿੱਚ ਅਵੇਅਰਨੈਸ ਇੰਨੀ ਜ਼ਿਆਦਾ ਹੋ ਗਈ ਹੈ ਬਹੁਤ ਅੱਛਾ ਲੱਗ ਰਿਹਾ ਔਰ ਮੈਨੂੰ ਲੱਗਦਾ ਕਿ ਆਉਣ ਵਾਲਾ ਜਿਹੜਾ ਕੱਲ ਹੈ ਉਹ ਇਹਨਾਂ ਬੇਟੀਆਂ ਦਾ ਹੈ ਇਹਨਾਂ ਔਰਤਾਂ ਦੇ ਔਰ ਔਰਤ ਲਈ ਜਿੰਨਾ ਕੁ ਅਸੀਂ ਸਾਰੇ ਜਿਹੜੇ ਰਲ ਕੇ ਮਿਲ ਕੇ ਅਸੀਂ ਕਰੀਏ ਵੱਧ ਤੋਂ ਵੱਧ ਕਰੀਏ ਉਨਾ ਹੀ ਥੋੜਾ ਹੋਵੇਗਾ ਕਿਉਂਕਿ ਔਰਤ ਜੇ ਅੱਗੇ ਹੈ ਉਹ ਕਹਿੰਦੇ ਇੱਕ ਜੇ ਲੜਕੀ ਪੜ ਜਾਂਦੀ ਹੈ ਉਹ ਦੋ ਖਾਨਦਾਨ
1: ਪੜਾ ਦਿੰਦੀ ਹੈ ਬਿਲਕੁਲ ਸਮਾਜ ਹੀ ਪੜ ਜਾਂਦਾ ਹੈ ਕਾਫੀ ਤਰ੍ਹਾਂ ਦੇ ਜਿਹੜੇ ਲੋਕ ਨੇ ਨਾ ਵਿੱਚ ਅੱਗੇ ਆਉਂਦੇ ਨੇ ਫਿਰ ਉਹ ਪੜ ਜਾਂਦੇ ਨੇ ਤੇ ਰਵੀ ਸ਼ਰਮਾ ਜੀ ਨੂੰ ਬਹੁਤ ਸਾਰੇ ਮਾਨ ਸਨਮਾਨ ਮਿਲੇ ਹੋਣਗੇ ਤੇ ਕਿਸ ਤਰ੍ਹਾਂ ਲੱਗਦਾ ਜੋ ਤੁਹਾਨੂੰ ਮਾਨ ਸਨਮਾਨ ਨਾਲ ਬੁਲਾਇਆ ਜਾਂਦਾ ਹੈ ਜਾਂ ਮਿਲੇ ਤੁਹਾਨੂੰ ਕਿਹੜੇ ਕਿਹੜਾ ਮਿਲਿਆ
0: ਮੈਡਮ ਦੇਖੋ ਮਾਨ ਸਨਮਾਨਾਂ ਦੀ ਫਿਰ ਉਹੀ ਲੰਬੀ ਲਿਸਟ ਬਣ ਜਾਂਦੀ ਹੈ
1: ਖਾਸ ਜਿਹੜੇ ਹੋਣ ਉਹਦੇ ਬਾਰੇ ਤੁਸੀਂ ਦੱਸ ਸਕਦੇ ਹੋ
0: ਮੈਮ ਇੱਕ ਤਾਂ ਨਾ ਜਦੋਂ ਸਕੂਲ ਜਦੋਂ ਸਟਾਰਟ ਕੀਤਾ ਹੈ ਕਿ ਪਹਿਲਾਂ ਬੈਸਟ ਟੀਚਰ ਅਵਾਰਡ ਫਿਰ ਬੈਸਟ ਪ੍ਰਿੰਸੀਪਲ ਅਵਾਰਡ ਬਹੁਤ ਸਾਰੀਆਂ ਸੰਸਥਾਵਾਂ ਜਿਸ ਤਰ੍ਹਾਂ ਅਲਾਇੰਸ ਕਲੱਬ ਹੈ ਸਿਟੀਜ਼ਨ ਵੈਲਫੇਅਰ ਪ੍ਰੋਟੈਕਸ਼ਨ ਕੌਂਸਲ ਹੈ ਇਹ ਹੋਰ ਵੀ ਕੁਝ ਆਰਗੇਨਾਈਜੇਸ਼ਨ ਜਿਨ੍ਹਾਂ ਨੇ ਬੈਸਟ ਪ੍ਰਿੰਸੀਪਲ ਦਾ ਅਵਾਰਡ ਦਿੱਤਾ ਹੈ ਸਕੂਲ ਦੇ ਵਿੱਚ ਵੀ ਜਦੋਂ ਦਾਖਲ ਹੋਏ ਹੈ ਸਾਡੇ ਸਕੂਲ ਨੂੰ ਗ੍ਰੀਨ ਸਕੂਲ ਅਵਾਰਡ ਮਿਲਿਆ ਹੈ ਬ੍ਰਿਟਿਸ਼ ਕੌਂਸਲ ਅਵਾਰਡ ਮਿਲਿਆ ਹੈ ਉਹ ਮੈਡਮ ਉਹ ਅਵਾਰਡ ਜੇ ਦੇਖਿਆ ਜਾਵੇ ਜਿਹੜਾ ਵੀ ਅਸੀਂ ਕਹਿੰਦੇ ਪ੍ਰਿੰਸੀਪਲ ਅਵਾਰਡ ਮਿਲੇ ਉਹ ਪ੍ਰਿੰਸੀਪਲ ਦੇ ਨਹੀਂ ਹੁੰਦਾ ਉਹਦੇ ਵਿੱਚ ਜਿਹੜੀ ਟੀਮ ਹੈ ਔਰ ਮੈਂ ਬਹੁਤ ਕਿਸਮਤ ਵਾਲਾ ਰਿਹਾ ਕਿ ਇੰਨੀ ਵਧੀਆ ਟੀਮ ਮੈਨੂੰ ਜ਼ਿੰਦਗੀ ਵਿੱਚ ਮਿਲੀ ਹੈ ਕਿ ਉਸ ਟੀਮ ਨੇ ਮੈਂ ਕਈ ਵਾਰੀ ਲੁਕੀ ਤਾਂ ਕਹਿਣ ਤੋਂ ਡਰਦੇ ਨੇ ਮੈਂ ਤਾਂ ਕਹਿੰਦਾ ਹਾਂ ਉਸ ਚੀਜ਼ ਤੋਂ ਕਹਿ ਦਿੰਦਾ ਕਿ ਇੱਕ ਨਲਾਇਕ ਕੈਪਟਨ ਇੱਕ ਲਾਇਕ ਟੀਮ ਨੂੰ ਲੀਡ ਕਰਦਾ ਹੈ ਬਟ ਉਸ ਟੀਮ ਨੇ ਇੰਨਾ ਸਾਥ ਦਿੱਤਾ ਕਿ ਡੀਏਵੀ ਬਿਲ ਗਿਆ ਜਦੋਂ ਸਾਰੇ ਨੂੰ ਜਿੱਥੋਂ ਵੀ ਕਹਿੰਦੇ ਹੁਣ ਡੀਏਵੀ ਬਿਲ ਗਿਆ ਦੀ ਟੀਮ ਆ ਗਈ ਇਹ ਪਿੱਛੇ ਨਹੀਂ ਜਾਣਗੇ ਔਰ ਮੈਨੂੰ ਬਹੁਤ ਅੱਛਾ ਹੈ ਤੁਸੀਂ ਹੈਰਾਨ ਹੋਗੇ ਕਿ ਇੱਕ ਬਿਲ ਗਿਆ ਦਾ ਸਾਡਾ ਇੱਕ ਬੱਚਾ ਦੀਪਕ ਤਾਂਬੀ ਇਸ ਲਈ ਇੰਡੀਅਨ ਫੁੱਟਬਾਲ ਟੀਮ ਦਾ ਮੈਂਬਰ ਹੈ ਬਹੁਤ ਮਾਲਿਕ ਨੇ ਅਵਾਰਡ ਮਾਨ ਸਨਮਾਨ ਬਹੁਤ ਦਿੱਤਾ ਹੈ ਜੀ
1: ਤੇ ਜਿਹੜੀ ਨਵੀਂ ਪੀੜ੍ਹੀ ਹੈ ਕੀ ਸੁਨੇਹਾ ਦੇਣਾ ਚਾਹੋਗੇ ਉਹਨਾਂ ਨੂੰ
0: ਮੈਨੂੰ ਨਵੀਂ ਪੀੜ੍ਹੀ ਚ ਇੱਕ ਥੋੜੀ ਜਿਹੀ ਜਿਹੜੀ ਮੈਨੂੰ ਨਜ਼ਰ ਆ ਰਹੀ ਜਿਹੜੀ ਇਹਨਾਂ ਨੂੰ ਲੋੜ ਹੈ ਦੇਅਰ ਆਰ ਨੋ ਸ਼ਾਰਟਕਟਸ ਇਨ ਲਾਈਫ ਜ਼ਿੰਦਗੀ ਦੇ ਵਿੱਚ ਤੁਸੀਂ ਇਹ ਸੋਚ ਲਓ ਕਿ ਮਿਹਨਤ ਹੋਰ ਕਰ ਜਾਵੇ ਤਾਂ ਫਾਇਦਾ ਮੈਨੂੰ ਹੋ ਜਾਏ ਇਸ ਤਰ੍ਹਾਂ ਨਹੀਂ ਕਦੇ ਹੋ ਸਕਦਾ ਜੇ ਮਿਹਨਤ ਕਰੋਗੇ ਤਾਂ ਹੀ ਤੁਸੀਂ ਜ਼ਿੰਦਗੀ ਚ ਵਧੋਗੇ ਬੱਚਿਆਂ ਨੂੰ ਆਪਣੀ ਜਿਹੜੀ ਮਿਹਨਤ ਹੈ ਪੂਰੀ ਤਰ੍ਹਾਂ ਸਮਰਪਣ ਦੇ ਨਾਲ ਇੱਕ ਵਾਰੀ ਇੱਕ ਸ਼ਖਸੀਅਤ ਮੈਨੂੰ ਮਿਲੀ ਤਾਂ ਮੈਨੂੰ ਕਹਿੰਦੇ ਪ੍ਰਿੰਸੀਪਲ ਸਾਹਿਬ ਜੇ ਡੀਏਵੀ ਵਰਗੇ ਡੀਏਵੀ ਬਿਲਗੇ ਵਰਗਾ ਸਕੂਲ ਬਣਾ ਹੁੰਦਾ ਕਿਵੇਂ ਬਣ ਸਕਦਾ ਤਾਂ ਮੈਂ ਉਹਨੂੰ ਕਿਹਾ ਜੀ ਮਿਹਨਤ ਮਿਹਨਤ ਮਿਹਨਤ ਔਰ ਤੁਸੀਂ ਮਿਹਨਤ ਕਰੋਗੇ ਸ਼ਾਰਟਕਟਸ ਨਾ ਲਵੋ ਔਰ ਤੁਸੀਂ ਅੱਗੇ ਵਧੋਗੇ
1: ਤੇ ਇਸ ਲਈ ਤੁਸੀਂ ਸਿਹਤ ਕੁਦਰਤ ਔਰ ਸਮਾਜ ਲਈ ਕੁਝ ਖਾਸ ਕਹਿਣਾ ਚਾਹੋਗੇ ਜਿਵੇਂ ਤੁਸੀਂ ਵਾਤਾਵਰਨ ਪ੍ਰੇਮੀ ਵੀ ਹੋ ਸਮਾਜ ਸੇਵੀ ਵੀ ਹੋ ਔਰ ਬਹੁਤ ਸਾਰੇ ਲੋਕ ਤੁਹਾਡੇ ਕੋਲੋਂ ਪ੍ਰੇਰਣਾ ਲੈਣਗੇ ਕਿ ਜੇ ਰਵੀ ਸ਼ਰਮਾ ਜੀ ਇਸ ਤਰ੍ਹਾਂ ਕੰਮ ਕਰ ਸਕਦੇ ਨੇ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ
0: ਮੈਡਮ ਸਭ ਤੋਂ ਇੰਪੋਰਟੈਂਟ ਜਿਹੜਾ ਜ਼ਿਆਦਾ ਜ਼ਰੂਰੀ ਹੈ ਉਹ ਤੁਹਾਡੀ ਆਪਣੀ ਸਿਹਤ ਹੈ ਜੇ ਮੈਂ ਹੀ ਖੁਦ ਸਿਹਤਮੰਦ ਨਹੀਂ ਹਾਂ ਤਾਂ ਮੈਂ ਦੂਜੇ ਬੰਦੇ ਨੂੰ ਕੀ ਸਿਹਤ ਦੇ ਬਾਰੇ ਦੱਸੂਗਾ ਸਭ ਤੋਂ ਪਹਿਲਾਂ ਤਾਂ ਹਰੇਕ ਇਨਸਾਨ ਨੂੰ ਘੱਟ ਤੋਂ ਘੱਟ ਹਫ਼ਤੇ ਦੇ ਵਿੱਚ 3 ਵਾਰੀ 30-30 ਮਿੰਟ ਜ਼ਰੂਰ ਕੱਢਣੇ ਚਾਹੀਦੇ ਨੇ ਉਹ ਤਾਂ ਮਤਲਬ ਹਫ਼ਤੇ ਚ ਮੈਂ ਕਹਿ ਰਿਹਾ ਵੈਸੇ ਤਾਂ ਰੈਗੂਲਰ ਬੇਸਿਸ ਤੇ ਤੁਸੀਂ ਹੋਰ ਕੁਛ ਨਹੀਂ ਮੈਂ ਕਈ ਵਾਰੀ ਬੱਚਿਆਂ ਨੂੰ ਪੁੱਛਿਆ ਕਿਸੇ ਨੇ ਗੱਲ ਕੀਤੀ ਸਰ ਸਾਡੇ ਕੋਲ ਗਰਾਊਂਡ ਹੈ ਨਹੀਂ ਉਹ ਦੇਖਿਆ ਕੌਣ ਕਹਿੰਦਾ ਭਾਈ ਤੁਹਾਨੂੰ ਗਰਾਊਂਡ ਦੀ ਲੋੜ ਹੈ ਛੱਤ ਤੇ ਚੜ ਜਾਓ ਸਵੇਰੇ ਉੱਠੋ ਸਵੇਰੇ ਸਵੇਰੇ ਉੱਠ ਕੇ ਜਦ ਤੁਸੀਂ ਛੱਤ ਤੇ ਚੜ ਕੇ ਜਾਂਦੇ ਹੋ ਉੱਥੇ ਜਾ ਕੇ ਪ੍ਰਾਣਾਯਾਮ ਕਰਦੇ ਹੋ ਤਾਂ ਤੁਹਾਨੂੰ ਜਿਹੜਾ ਤੁਹਾਡੇ ਅੰਦਰ ਦਾ ਜਿਹੜੀ ਨੈਗੇਟਿਵਿਟੀ ਵੀ ਦੂਰ ਹੁੰਦੀ ਹੈ ਔਰ ਤੁਹਾਡੀ ਸਿਹਤ ਵੀ ਬਣਦੀ ਹੈ ਔਰ ਤੁਸੀਂ ਸੜਕ ਹੈ ਪਾਰਕ ਹੈ ਉਹਦੇ ਤੇ ਤੁਸੀਂ ਜਾਓ ਜਿੰਨੀ ਤੁਹਾਨੂੰ ਤੁਸੀਂ ਆਪਣੀ ਵਾਕ ਦੇ ਉੱਪਰ ਦੇ ਦਿਓਗੇ ਹੈਲਥ ਦੇ ਉੱਪਰ ਧਿਆਨ ਦੇ ਲਓਗੇ ਤੁਸੀਂ ਦਵਾਈਆਂ ਖਾਣ ਤੋਂ ਦੂਰ ਰਹੋਗੇ ਸਿਹਤਮੰਦ ਰਹੋਗੇ ਹਮੇਸ਼ਾ ਇੱਕ ਗੱਲ ਹੈ ਵੀ ਹੈ ਕਿ ਜੇ ਤੁਹਾਡੀ ਸਿਹਤ ਠੀਕ ਹੈ ਤਾਂ ਤੁਹਾਡਾ ਦਿਮਾਗ ਵੀ ਚੰਗੇ ਵਾਲੇ ਪਾਸੇ ਚਲੇਗਾ ਜੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਕਰਕੇ ਸਿਹਤ ਨੂੰ ਸਭ ਤੋਂ ਪਹਿਲਾਂ ਆਪਣੀ ਸਿਹਤ ਨੂੰ ਕਿਉਂਕਿ ਇਹ ਉਹ ਮੰਦਰ ਹੈ ਜੇ ਤੁਸੀਂ ਇਸ ਮੰਦਰ ਨੂੰ ਸੰਭਾਲ ਲਿਆ ਤਾਂ ਤੁਹਾਡੀ ਹਰ ਜਗ੍ਹਾ ਤੁਹਾਡੀ ਕਦਰ ਹੋਏਗੀ ਆਪਣੀ ਸਿਹਤ ਦੇ ਬਾਰੇ ਧਿਆਨ ਰੱਖੋ ਔਰ ਫਿਰ ਹੁਣ ਜਿਹੜਾ ਪਲਾਂਟੇਸ਼ਨ ਦੀ ਜਿਸ ਤਰ੍ਹਾਂ ਕਰ ਰਹੇ ਆਪਾਂ ਗੱਲ ਕਰੀ ਵਾਤਾਵਰਨ ਨੂੰ ਸੰਭਾਲਣ ਦੀ ਗੱਲ ਹੈ ਪੇੜ ਪੌਦੇ ਹਰੇਕ ਇਨਸਾਨ ਨੂੰ ਆਪਣੇ ਜੀਵਨ ਦੇ ਵਿੱਚ ਵੱਧ ਤੋਂ ਵੱਧ ਮੈਂ ਲੋਕੀ ਤਾਂ ਕਹਿੰਦੇ ਨੇ ਇੱਕ ਮੈਂ ਕਹਿੰਦਾ ਇੱਕ ਨਹੀਂ ਜਿੱਥੇ ਮੌਕਾ ਮਿਲੇ ਮੈਨੂੰ ਹੁਣ ਵੀ ਤੁਸੀਂ ਅੰਦਾਜ਼ਾ ਲਾਓਗੇ ਮੇਰੇ ਘਰ ਜਦੋਂ ਫਰੂਟ ਆਉਂਦਾ ਹੈ ਤਾਂ ਜਿਹੜੀ ਉਹਨਾਂ ਦੀ ਸੀਡਸ ਨੇ ਉਹਨਾਂ ਜਿਹੜੇ ਬੀਜ ਹੈ ਉਹ ਮੈਂ ਸੰਭਾਲ ਕੇ ਰੱਖ ਲੈਣਾ ਅਸੀਂ ਉਹਦੇ ਉੱਪਰ ਮਿੱਟੀ ਖਾਦ ਮਿੱਟੀ ਦਾ ਮਿਸ਼ਰਣ ਬਣਾ ਕੇ ਉਹਦੇ ਕੋਲ ਸੀਡ ਬਾਲਸ ਉਹ ਸੀਡ ਬਾਲਸ ਬਣਵਾ ਕੇ ਜਿੱਥੇ ਵੀ ਕਿਤੇ ਮੈਂ ਗਿਆ ਤਾਂ ਮੇਰੀ ਗੱਡੀ ਦੇ ਵਿੱਚ ਕੋਈ ਸੀਡ ਬਾਲਸ ਰੱਖੇ ਹੁੰਦੇ ਨੇ ਜਿੱਥੇ ਕਿਤੇ ਦੇਖਿਆ ਸਾਈਡ ਤੇ ਜਾਏਗਾ ਉਹਦਾ ਸੀਡ ਬਾਲਸ ਉੱਥੇ ਸਿੱਟਦੇ ਜਾਣਾ ਜੀ ਪਤਾ ਨਹੀਂ ਕਿਹੜਾ ਪੇੜ ਕਿਤੇ ਔਰ ਹੋਰ ਅੱਛੇ ਮੈਂ ਤੁਹਾਨੂੰ ਮੈਨੂੰ ਪਾਇਆ ਜਦੋਂ ਮੈਂ ਕਿ ਮੇਰੇ ਬੱਚਿਆਂ ਦੇ ਆਪਣੇ ਉਹਨਾਂ ਦੇ ਘਰਾਂ ਚ ਮਿਲਣ ਜਾਣਾ ਸਰ ਆ ਜਿਹੜਾ ਨਿੰਬੂ ਦਾ ਦਰਖਤ ਨੇ ਸਰ ਤੁਸੀਂ ਭੇਜਿਆ ਸੀ, ਸਰ ਆ ਜਿਹੜਾ ਜਾਮਣ ਦਾ ਦਰਖਤ ਹੈ ਇਹ ਤੁਸੀਂ ਭੇਜਿਆ ਸੀਗਾ। ਮੇਰੀ ਵਾਈਫ ਇੱਕ ਵਾਰੀ ਮੈਨੂੰ ਪੁੱਛ ਰਹੇ ਸਨ ਵੀ ਤੁਸੀਂ ਇੰਨੇ ਵੱਡੇ ਪੇੜ ਲਗਵਾ ਰਹੇ ਹੋ, ਵੰਡ ਰਹੇ ਹੋ, ਇਹਦਾ ਤੁਹਾਨੂੰ ਕੀ ਫਾਇਦਾ? ਮੈਂ ਕਿਹਾ ਜੀ ਫਲ ਤਾਂ ਉਹ ਖਾ ਲੈਣਗੇ ਲੇਕਿਨ ਆਕਸੀਜਨ ਤਾਂ ਸਾਰਿਆਂ ਨੇ ਮਿਲੇਗੀ ਨਾ ਜੀ, ਉਹਦਾ ਸਾਰਿਆਂ ਨੂੰ ਫਾਇਦਾ ਪਹੁੰਚਦਾ,
1: ਉਹਦਾ ਫਾਇਦਾ ਪਹੁੰਚਦਾ। ਆਕਸੀਜਨ ਦੀ ਬਹੁਤ ਲੋੜ ਹੈ, ਜਿਵੇਂ ਕਿ ਜੰਗਲ ਖਤਮ ਹੋ ਰਹੇ ਨੇ, ਰੁੱਖ ਕੱਟੇ ਜਾ ਰਹੇ ਨੇ, ਅਸੀਂ ਆਸ ਪਾਸ ਦੇਖਦੇ ਹਾਂ ਹਾਈਵੇਜ ਬਣ ਰਹੇ ਨੇ ਪਰ ਰੁੱਖ ਲੱਗ
0: ਨਹੀਂ ਲੱਗ।
1: ਤੇ ਰਵੀ ਸ਼ਰਮਾ ਜੀ, ਕੁਛ ਖਾਸ ਤੁਹਾਡੇ ਮਨ ਵਿਚ ਰਹਿ ਗਿਆ ਹੋਵੇ ਸਾਡੇ ਸੁਣਨ ਵਾਲੇ ਨਾਲ ਸਾਂਝਾ ਕਰ ਸਕਦੇ ਹੋ?
0: ਮੈਡਮ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਹੈ। ਸਾਰਿਆਂ ਨੂੰ ਇਹ ਕਹੂੰਗਾ ਕਿ ਅਸੀਂ ਆਪਣੇ ਦੇਸ਼ ਨੂੰ ਜੇ ਅਸੀਂ ਚਾਹੁੰਦੇ ਹਾਂ ਕਿ ਡਾਲਰ ਦੇ ਬਰਾਬਰ ਹੀ ਸਾਡਾ ਰੁਪਿਆ ਚਲਾ ਜਾਵੇ, ਅਸੀਂ ਇਮਾਨਦਾਰੀ ਨਾਲ ਆਪਣੇ ਦੇਸ਼ ਦਾ ਸੇਵਾ ਕਰੀਏ। ਸੇਵਾ ਦੇ ਰੂਪ ਚ ਇਹ ਹੈ ਕਿ ਅਸੀਂ ਪਹਿਲਾਂ ਤਾਂ ਸਵਦੇਸ਼ੀ ਨੂੰ ਅਪਣਾਈਏ, ਅਸੀਂ ਫੋਰਨ ਦੀ ਮੋਬਾਈਲ ਫੋਰਨ ਦੀ ਚੀਜ਼ਾਂ ਲੈ ਕੇ ਕਰਦੇ ਹਾਂ। ਆਪਣੇ ਦੇਸ਼ ਦੇ ਵਿਚ ਬਹੁਤ ਵਧੀਆ ਪਿੱਛੇ ਜੋ ਉਪਰਾਲਾ ਭਾਰਤ ਸਰਕਾਰ ਦਾ ਸੀਗਾ ਲੋਕਲ ਫੋਰ ਵੋਕਲ, ਤੁਸੀਂ ਲੋਕਲ ਚੀਜ਼ਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਯੂਜ਼ ਕਰੋ ਕਿ ਜਿਹੜੀ ਸਾਡੀ ਫੋਰਨ ਐਕਸਚੇਂਜ ਹੈ ਉਹ ਸਾਡੀ ਬਚੇ, ਔਰ ਜਿਹਦੀ ਡਿਊਟੀ ਮਿਲਦੀ ਹੈ ਉਸ ਨੂੰ ਇਮਾਨਦਾਰੀ ਨਾਲ ਕਰੇ। ਜਦੋਂ ਅਸੀਂ ਇਮਾਨਦਾਰੀ ਨਾਲ ਆਪਣੀ ਡਿਊਟੀ ਨੂੰ ਨਿਭਾਵਾਂਗੇ, ਮਿਹਨਤ ਕਰਾਂਗੇ, ਸਖ਼ਤ ਮਿਹਨਤ ਕਰਾਂਗੇ, ਤਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਵਿਦੇਸ਼ਾਂ ਦੇ ਵਿਚ ਬੱਚੇ ਭੇਜਣ ਦੀ ਲੋੜ ਨਹੀਂ ਪੈਗੀ, ਉਲਟਾ ਹੋ ਜਾਏਗਾ ਵਿਦੇਸ਼ਾਂ ਵਾਲੇ ਸਾਡੇ ਦੇਸ਼ ਦੇ ਵਿਚ ਆਣ ਕੇ ਮਿਹਨਤ ਕਰਨਗੇ।
1: ਸਰ ਰਵੀ ਜੀ, ਤੁਸੀਂ ਵੱਖਰੇ ਵੱਖਰੇ ਕੰਮ ਕਰਦੇ ਹੋ, ਇੰਨੀ ਵੱਡੀ ਸ਼ਖਸੀਅਤ ਹੋ, ਔਰ ਅਸੀਂ ਇਹ ਚਾਹੁੰਦੇ ਹਾਂ ਤੁਸੀਂ ਹਮੇਸ਼ਾ ਸਿਹਤ ਯਾਬ ਰਹੋ, ਕੰਮ ਕਰਦੇ ਰਹੋ, ਇਸੇ ਤਰ੍ਹਾਂ ਸਮਾਜ ਸੇਵਾ ਕਰਦੇ ਰਹੋ ਤਾਂ ਕਿ ਹੋਰ ਲੋਕ ਤੁਹਾਡੇ ਨਾਲ ਜੁੜਨ, ਔਰ ਇਸੇ ਤਰ੍ਹਾਂ ਪ੍ਰੇਰਣਾ ਦਿੰਦੇ ਰਹੋ ਸਾਰਿਆਂ ਨੂੰ। ਤੁਸੀਂ ਇਸ ਪ੍ਰੋਗਰਾਮ ਵਿਚ ਆਏ, ਬਹੁਤ ਬਹੁਤ ਧੰਨਵਾਦ।
0: ਬਹੁਤ ਬਹੁਤ ਧੰਨਵਾਦ ਮੈਮ, ਥੈਂਕ ਯੂ ਸੋ ਮਚ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਜੀ ਆਇਆਂ ਨੂੰ ਦੇ ਤਹਿਤ ਪਬਲਿਕ ਸਕੂਲ ਬਿਲਗਾ ਦੇ ਪ੍ਰਿੰਸੀਪਲ ਰਵੀ ਦੱਤ ਹੋਣਾ ਦੇ ਨਾਲ ਇਕ ਮੁਲਾਕਾਤ। ਸਾਮਣ ਵਧਦੇ ਆਪਣੇ ਅਗਲੇ ਸਿਲਸਿਲੇ ਵੱਲ। ਸਾਡਾ ਅਗਲਾ ਸਿਲਸਿਲਾ ਚੰਦ ਪੰਜਾਬੀ ਫਿਲਮੀ ਗੀਤਾਂ ਦਾ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਵਾਰਸ ਸ਼ਾਹ ਫਿਲਮ ਦੇ ਇਸ ਗੀਤ ਤੋਂ, ਆਵਾਜ਼ ਗੁਰਦਾਸ ਮਾਨ ਤੇ ਕਵਿਤਾ ਕ੍ਰਿਸ਼ਨਾ ਮੂਰਤੀ।

ਵਾਰਸ਼ਾ ਫਿਲਮ ਦਾ ਤੁਸੀਂ ਇਹ ਗੀਤ ਸੁਣਿਆ ਗੁਰਦਾਸ ਮਾਨ ਤੇ ਕਵਿਤਾ ਕ੍ਰਿਸ਼ਨਾ ਮੂਰਤੀ ਦੀ ਆਵਾਜ਼ ਦੇ ਵਿਚ। ਸੰਗੀਤ ਉਹ ਭਾਸ਼ਾ ਹੈ ਜਿਸ ਨੂੰ ਸਮਝਣ ਲਈ ਸ਼ਬਦਾਂ ਦੀ ਲੋੜ ਨਹੀਂ ਪੈਂਦੀ। ਇਕ ਵਧੀਆ ਧੁਨ ਹਰ ਉਮਰ ਦੇ ਸਰੋਤਿਆਂ ਦੇ ਦਿਲ ਦੇ ਵਿਚ ਆਪਣੀ ਥਾਂ ਬਣਾ ਲੈਂਦੀ ਹੈ। ਸੱਚਮੁੱਚ ਪੰਜਾਬੀ ਗੀਤਾਂ ਦੀ ਜੇਕਰ ਗੱਲ ਕਰੀਏ ਤਾਂ ਕੁਝ ਹੋਰ ਹੀ ਹੈ, ਕਿਉਂਕਿ ਇਨ੍ਹਾਂ ਗੀਤਾਂ ਦੇ ਵਿਚ ਜਿੱਥੇ ਭਾਸ਼ਾ ਤੇ ਸ਼ਬਦਾਂ ਦਾ ਵੱਖੋ ਵੱਖਰਾ ਸੁਮੇਲ ਸਾਨੂੰ ਸੁਣਨ ਨੂੰ ਮਿਲਦਾ ਹੈ, ਉੱਥੇ ਹੀ ਇਹ ਗੀਤ ਕਿਤੇ ਨਾ ਕਿਤੇ ਸਾਨੂੰ ਭਾਵੁਕ ਵੀ ਕਰ ਜਾਂਦੇ ਨੇ ਤੇ ਕਦੇ ਕਦੇ ਇਹ ਨੱਚਣ ਲਈ ਮਜਬੂਰ ਵੀ ਕਰ ਦਿੰਦੇ ਨੇ। ਪ੍ਰੋਗਰਾਮ ਦੇ ਵਿਚ ਅਗਲਾ ਗੀਤ ਸੁਣਦੇ ਹਾਂ, ਜਾਵੇਦ ਅਲੀ ਦੀ ਆਵਾਜ਼ ਦੇ ਵਿਚ।

ਜਾਵੇਦ ਅਲੀ ਦੀ ਆਵਾਜ਼ ਦੇ ਵਿਚ ਹੁਣੇ ਤੁਸੀਂ ਇਹ ਗੀਤ ਸੁਣਿਆ। ਦੋਸਤੋ, ਪੰਜਾਬੀ ਸਿਨੇਮਾ ਦੀ ਇਕ ਖਾਸੀਅਤ ਇਹ ਵੀ ਹੈ ਕਿ ਇਸ ਦੇ ਗੀਤ ਸਿਰਫ ਪੜਦੇ ਤੱਕ ਹੀ ਸੀਮਿਤ ਨਹੀਂ ਰਹਿੰਦੇ, ਸਗੋਂ ਲੋਕਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਨੇ। ਵਿਆਹ ਹੋਵੇ, ਤਿਉਹਾਰ ਹੋਵੇ, ਕੋਈ ਖਾਸ ਪਲ, ਪੰਜਾਬੀ ਫਿਲਮ ਗੀਤ ਹਰ ਮੌਕੇ ਦੀ ਰੌਣਕ ਬਣ ਜਾਂਦੇ ਨੇ। ਹਰ ਗੀਤ ਆਪਣੇ ਨਾਲ ਇਕ ਕਹਾਣੀ ਲੈ ਕੇ ਆਉਂਦਾ, ਕਦੇ ਸਾਨੂੰ ਬਚਪਨ ਦੀਆਂ ਯਾਦਾਂ ਵਿਚ ਲੈ ਜਾਂਦਾ ਤੇ ਕਦੇ ਦੋਸਤੀ ਦੀਆਂ ਗੱਲਾਂ ਯਾਦ ਕਰਵਾ ਦਿੰਦਾ, ਕਦੇ ਜ਼ਿੰਦਗੀ ਨੂੰ ਨਵੇਂ ਤਜਰਬੇ ਦੇ ਨਾਲ ਵੇਖਣ ਦੇ ਮੌਕੇ ਵੀ ਦਵਾਉਂਦਾ। ਅਗਲਾ ਗੀਤ ਸੁਣਦੇ ਲਤਾ ਤੇ ਮੁਹੰਮਦ ਰਫੀ ਦੀ ਆਵਾਜ਼ ਦੇ ਵਿਚ।

ਤੋਂ ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਵਿਸ਼ੇ ਦੇ ਉੱਤੇ ਗੱਲਬਾਤ ਸੁਣਨਾ ਚਾਹੁੰਦੇ ਹੋ ਤੁਸੀਂ ਸਾਨੂੰ ਉਹ ਵਿਸ਼ਾ ਵੀ ਆਪਣਾ ਲਿਖ ਕੇ ਭੇਜ ਸਕਦੇ ਹੋ। ਇਸ ਦੇ ਨਾਲ ਹੀ ਨਾਲ ਸਾਮਿਨ ਹੁਣ ਦੇਸ ਪੰਜਾਬ ਪ੍ਰੋਗਰਾਮ ਖਤਮ ਕਰਨ ਦੀ ਇੱਥੇ ਦਿਓ ਇਜਾਜ਼ਤ। ਖੁਦਾ ਹਾਫਿਜ਼।

ਹੁਣ ਤੁਸੀਂ ਸੁਣ ਰਹੇ ਸੀ ਦੇਸ ਪੰਜਾਬ ਪ੍ਰੋਗਰਾਮ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਇਹ ਪੰਜਾਬੀ ਸੇਵਾ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

0: ਆਜੋ ਆਜੋ ਆਜੋ ਸ਼ਿੰਗਾਰਾ ਸਿੰਘ ਜੀ ਆਜੋ ਬੱਚਿਆਂ ਵਾਲਿਓ ਆਜੋ
1: ਜੈ ਹਿੰਦ ਜੀ ਰੋਲੀਆ ਰਾਮ ਜੀ ਜੈ ਹਿੰਦ
0: ਜੈ ਜੀ ਜੈ
1: ਜੀ ਅਸੀਂ ਲੰਘ ਆਈਏ ਆਪਾਂ ਵੀ
0: ਆਜੋ ਪੰਜ ਸਾਹਿਬ ਆਜੋ
2: ਆ ਗਏ ਜੀ ਜੈ ਹਿੰਦ ਕਬੂਲ ਕਰੋ ਜੀ ਪਹਿਲੇ ਤਾਂ
0: ਜੈ ਜੀ ਜੈ ਸੁਣਾ ਹਾਲ ਚਾਲ ਤਗੜਾ
2: ਹਾਲ ਚਾਲ ਬਹੁਤ ਵਧੀਆ ਹਾਂ ਬਹੁਤ ਵਧੀਆ ਬਸ ਮੌਸਮ ਨੇ ਥੋੜਾ ਜਿਹਾ ਨਾ ਗਰਮ ਕੀਤਾ ਹੋਇਆ
0: ਦੇਖੋ ਗੱਲ ਜਿਹੜੀ ਮੌਸਮਾਂ ਦੀ ਹੈ ਨਾ ਕੁਦਰਤ ਨੇ ਜੋ ਵੀ ਬਣਾਇਆ ਬੰਦੇ ਦੀ ਬਿਹਤਰੀ ਲਈ ਬਣਾਇਆ ਜਿਹੜੇ ਬੰਦੇ ਦੀ ਸੋਚ ਇੱਦਾਂ ਕਹਿੰਦਾ ਕਿਸੇ ਨੂੰ ਮਾਂਬਾਦੀ ਤੇ ਕਿਸੇ ਨੂੰ ਸੁਆਦੀ ਵਾਲੀ ਗੱਲ ਹੋ ਜਾਂਦੀ ਹੈ ਇਹ ਸਾਡੀ ਸੋਚ ਤੇ ਨਿਰਭਰ ਕਰਦਾ ਹੈ ਕਿ ਕਿਸੇ ਵੀ ਚੀਜ਼ ਨੂੰ ਅਸੀਂ ਕਿਸ ਤਰ੍ਹਾਂ ਲੈਂਦੇ ਹਾਂ
2: ਬਿਲਕੁਲ ਸਹੀ ਕਿਹਾ
0: ਹੁਣ ਜੇ ਤਾਂ ਐਵੇਂ ਆਪਾਂ ਗਰਮੀ ਨੂੰ ਦੇਖ ਕੇ ਹਾਲ ਬੂਹ ਦਵਾਈ ਪਾਈ ਚੱਲਾਂਗੇ ਤੇ ਉਹਦੇ ਨਾਲ ਗਰਮੀ ਘੱਟ ਹੋ ਨਹੀਂ ਜਾਣੀ
2: ਬਿਲਕੁਲ ਨਹੀਂ
0: ਫਿਰ ਇਸ ਕਰਕੇ ਕਿਤੇ ਨਾ ਕਿਤੇ ਸਾਡੇ ਚ ਸਹਿਣ ਸ਼ਕਤੀ ਔਰ ਸਹਿਣਸ਼ੀਲਤਾ ਇਹ ਦੋ ਗੁਣ ਜਿਹੜੇ ਹੈ ਉਹ ਅੱਜ ਦੀ ਰਫਤਾਰ ਵਾਲੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਸਾਡੇ ਤੋਂ ਮਨਫੀ ਹੋ ਰਹੇ ਆ
2: ਇਹੀ ਤਾਂ ਸਮੱਸਿਆ ਹੈ ਨਾ ਬੰਦਾ ਗਰਮੀ ਮਾੜੀ ਹੋਈ ਤਾਂ ਹਾਏ ਗਰਮੀ ਹੋਈ ਤਾਂ ਹਾਏ ਠੰਡ
0: ਉਹੀ ਹੈ ਨਾ ਕਿ ਹਾਲ ਬੂਹ ਦੁਹਾਈ ਦੇ ਨਾਲ ਕੁਛ ਨੀ ਹੋਣਾ ਮੌਸਮ ਦੇ ਲਿਹਾਜ਼ ਦੇ ਨਾਲ ਆਪਾਂ ਟਾਕਰਾ ਕਿੱਦਾਂ ਕਰਨਾ ਮੌਸਮ ਦਾ ਰੱਬ ਨੇ ਮੌਸਮ ਬਣਾਏ ਹੈ ਇਹ ਵਾਤਾਵਰਨ ਦੇ ਲਿਹਾਜ਼ ਦੇ ਨਾਲ ਫਸਲਾਂ ਦੇ ਲਿਹਾਜ਼ ਨਾਲ ਹੁਣ ਦੇਖੋ ਦੇਖੋ ਗਰਮੀ ਹੈ ਸਰਦੀ ਹੈ ਤੇ ਗਰਮੀ ਸਰਦੀ ਦੇ ਸਾਡੇ ਕੋਲ ਫਸਲਾਂ ਵੀ ਹੈ ਸਬਜ਼ੀ ਭਾਜੀ ਵੀ ਹੈ ਜੇ ਮੌਸਮ ਨਹੀਂ ਹੋ ਤੇ ਸਬਜ਼ੀ ਭਾਜੀ ਕਿੱਦਾਂ ਹੋ
2: ਬਿਲਕੁਲ ਦੇਖੋ ਮੌਸਮ ਦੇ ਲਿਹਾਜ਼ ਨਾਲ ਸਾਨੂੰ ਚੱਲਣਾ ਪੈਣਾ ਜੀ ਜੇ ਮੌਸਮ ਸਾਡਾ ਗਰਮੀ ਵਾਲਾ ਤਾਂ ਸਾਡੇ ਅੰਦਰ ਜਜ਼ਬਾ ਵੀ ਚਾਹੀਦਾ
0: ਗਰਮੀ ਜਿਹੜੀ ਹੈ ਨਾ ਮੌਸਮ ਦੀ ਤਾਂ ਠੀਕ ਹੈ
2: ਜੀ
0: ਤੇ ਤੁਹਾਡੇ ਵਾਲੀ ਗਰਮੀ ਕਿਤੇ ਨਾ ਕਿਤੇ ਖਰਾਬ ਕਰ
2: ਜਾਂਦੀ
0: ਬਾਕੀ ਗਰਮੀ
2: ਸਿਰ ਨੂੰ ਚੜ ਜਾਂਦੀ
0: ਉਹਦੇ ਲਈ ਤੁਸੀਂ ਨਿੰਬੂ ਪਾਣੀ ਦਾ ਇਸਤੇਮਾਲ ਜ਼ਰੂਰ ਕਰੋ ਕਿ ਦੇਖੋ ਦਿਮਾਗ ਦੇ ਵਿੱਚ ਠੰਡਕ ਦਾ ਰੱਖਣਾ ਬਹੁਤ ਜ਼ਿਆਦਾ ਫੈਸਲੇ ਜਿਹੜੇ ਹੈ ਤੇਜ਼ੀ ਦੇ ਵਿੱਚ ਉਸ ਕਹਿੰਦੇ ਜਿੱਦ ਨਾਲ ਮਸਲੇ ਵਿਗੜ ਜਾਂਦੇ ਤੇ ਰਜ਼ਾਮੰਦੀ ਕਰਨੋਂ ਨਿਬੜ ਜਾਂਦੇ ਤੱਟ ਭੜਤੇ ਲਏ ਫੈਸਲੇ ਜਾਂ ਕਾਹਲੀ ਦੇ ਵਿੱਚ ਕੀਤੇ ਫੈਸਲੇ ਕਿਤੇ ਨਾ ਕਿਤੇ ਸਾਡੇ ਲਈ ਮਹਿੰਗੇ ਸਾਬਤ ਹੁੰਦੇ ਆ ਇਸੇ ਕਰਕੇ ਜਿਹੜਾ ਕਹਿੰਦੇ ਹੈ ਸਿਆਣਾ ਬੰਦਾ ਕੌਣ ਹੁੰਦਾ ਸਿਆਣਾ ਉਮਰ ਦੇ ਨਾਲ ਨੀ ਸਿਆਣਾ ਸਿਆਣਪ ਨਾਲ ਹੁੰਦਾ
2: ਮੂਰਖ ਵੀ ਸਿਆਣੇ ਹੁੰਦੇ ਆ
0: ਬਿਲਕੁਲ
2: ਨਾਲੇ ਗੱਲ ਇਹ ਹੈ ਕਿ ਜਿਸ ਬੰਦੇ ਨੇ ਸਹੀ ਟਾਈਮ ਦੇ ਉੱਤੇ ਸਹੀ ਫੈਸਲਾ ਕਰ ਲਿਆ ਉਹੀ ਕਾਮਯਾਬ ਹੈ ਨਹੀਂ ਤਾਂ ਫਿਰ ਗੱਲ ਹੋ ਜਾਂਦੀ ਵੀ ਘੜੀ ਦਾ ਖੁੰਝਿਆ ਕੋਹਾਂ ਤੇ
0: ਕੋਹਾਂ ਤੇ ਸਹੀ ਗੱਲ ਰਹਿੰਦਾ ਸੋ ਇਸ ਕਰਕੇ ਜ਼ਿੰਦਗੀ ਦਾ ਜਿਹੜਾ ਵਰਤਾਰਾ ਹੈ ਜ਼ਿੰਦਗੀ ਜਿਉਂਦੇ ਸਾਰੇ ਹੀ ਹੈ ਪਰ ਜਿੱਦਾਂ ਕਹਿੰਦੇ ਆ ਜਿਉਣ ਦਾ ਬਲ ਕਿਸੇ
2: ਬਲ ਕਿਸੇ
0: ਸਹੀ ਗੱਲ ਨਹੀਂ ਤਾਂ ਆ ਕੇ ਖਰਾਬ ਕਰਕੇ ਚਲੇ ਜਾਂਦੇ
2: ਇਹੀ ਤਾਂ ਹੁੰਦਾ
0: ਤੇ ਫਿਰ ਜਦੋਂ ਬੰਦਾ ਆਪਣਾ ਆਖਰੀ ਦਮਾਂ ਤੇ ਪਹੁੰਚਦਾ ਨਾ ਫਿਰ ਬੰਦੇ ਨੂੰ ਸਵਾਏ ਪਛੋਤਾਵੇ ਤੋਂ ਕਿਉਂਕਿ ਸਰਵੇ ਵੀ ਹੋ ਚੁੱਕਿਆ ਕਿ ਬਹੁਤ ਸਾਰੇ ਲੋਕ ਜਿਹੜੇ ਇਸੇ ਪਛੋਤਾਵੇ ਚ ਰਹਿ ਜਾਂਦੇ ਆ ਕਿ ਮੈਂ ਆਪਣੀ ਜ਼ਿੰਦਗੀ ਨੂੰ ਕਿਸੇ ਨਾ ਕਿਸੇ ਪਾਸੇ ਉਦੋਂ ਕੰਮ ਨਹੀਂ ਲੈ ਸਕਦਾ
2: ਲਿਖੇ ਨੀ ਲੱਗੀ
0: ਮੇਰੇ ਕੰਮ ਨਹੀਂ ਆਈ
2: ਸਹੀ ਗੱਲ
0: ਸੋ ਜ਼ਿੰਦਗੀ ਦੀ ਵਿਉਂਤ ਤੁਹਾਡੀ ਏਦਾਂ ਦੀ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਜਿਹੜਾ ਹੈ ਆਖਰੀ ਦਮ ਤੇ ਫਿਰ ਜਾ ਕੇ ਪਛੋਤਾਵਾ ਨਾ ਕਰਨਾ ਪਵੇ
2: ਸਹੀ ਗੱਲ ਮੈਨੂੰ ਤੇ ਲੱਗ ਗਈ ਤੁਹਾਡੀ ਗੱਲ ਸਮਝ ਹੁਣ ਨੀ ਮੈਂ ਕਹਿੰਦਾ ਵੀ ਗਰਮੀ
0: ਦੇਖੋ ਗੱਲ ਇਹੀ ਹੈ ਵੀ ਸਮਝਦਾਰ ਬੰਦੇ ਨੂੰ ਸਮਝ ਲੱਗ ਜਾਂਦੀ ਹੈ ਅਗਰ ਇੱਕ ਹੋਵੇ ਕਮਲਾ ਸਮਝਾਵੇ ਵਿਹੜਾ ਵਿਹੜਾ ਹੋਵੇ ਕਮਲਾ ਤਾਂ

0: ਕਿਉਂਕਿ ਸਾਡਾ ਆਦਾਨ ਪ੍ਰਦਾਨ ਜਿਹੜਾ ਹੈ ਜਾਂ ਸਾਡੇ ਸੰਚਾਰ ਦਾ ਸਾਧਨ ਜਿਹੜਾ ਹੈ ਇੱਕ ਦੂਜੇ ਨਾਲ, ਉਹ ਗੱਲਬਾਤ ਹੈ।
1: ਬਿਲਕੁਲ ਸਹੀ ਗੱਲ ਹੈ,
0: ਗੱਲਬਾਤ ਨਾਲ ਹੀ ਆਪਾਂ ਇੱਕ ਦੂਜੇ ਨਾਲ ਜੁੜਦੇ ਹਾਂ, ਗੱਲਬਾਤ ਨਾਲ ਹੀ ਇੱਕ ਦੂਜੇ ਨੂੰ ਸਮਝਦੇ ਹਾਂ, ਗੱਲਬਾਤ ਨਾਲ ਹੀ ਸਾਡੇ ਰਿਸ਼ਤੇ ਜੁੜਦੇ ਆ, ਗੱਲਬਾਤ ਨਾਲ ਸਾਡਾ ਸਮਾਜ ਬਣਦਾ ਹੈ। ਗੱਲਬਾਤ ਹੀ ਨਹੀਂ ਸਾਡੀ ਕਿਸੇ ਨਾਲ, ਬਾਕੀ ਤਾਂ ਹੀ ਕਹਿੰਦੇ ਆ ਕਿ ਜਿੰਨਾ ਮਰਜ਼ੀ ਤੁਹਾਡੇ ਦੇ ਵਿੱਚ ਆਪਸੀ ਫਰਕ ਪੈ ਜਾਵੇ ਪਰ ਕਦੇ ਵੀ ਆਪਣੀ ਗੱਲਬਾਤ ਬੰਦ ਨਾ ਕਰੋ, ਉਹਦੇ ਨਾਲ ਫਰਕ ਪੈਂਦੇ ਪੈ ਜਾਂਦੇ। ਬਹੁਤ ਬੋਲ ਗਾਉਣ ਦੇ ਲਾਉਂਦੇ ਆ,
1: ਲਾਓ ਜੀ
2: ਲਾਓ ਜੀ।

0: ਸ਼ਿੰਗਾਰਾ ਸਿੰਘ ਜੀ ਤੇ ਪੰਜ ਸਾਹਿਬ, ਆਪਾਂ ਕਿਸਾਨੀ ਦੇ ਵਿੱਚ ਦੇਖਦੇ ਹਾਂ ਕਿ ਕਿਸਾਨੀ ਅੱਜ ਸਿਰਫ ਫਸਲਾਂ ਦੀ ਖੇਤੀ ਨਹੀਂ ਹੈ, ਕਿਤੇ ਧੰਦਿਆਂ ਦਾ ਸਮਾਂ ਹੈ।
1: ਸਹੀ ਗੱਲ ਹੈ,
0: ਕਿਉਂਕਿ ਅੱਜ ਆਪਾਂ ਦੇਖਦੇ ਹਾਂ ਕਿ ਰੋਜ਼ਗਾਰ ਦੇ ਵਸੀਲੇ ਹੀਲੇ ਸਾਡੇ ਕੋਲ ਘੱਟ ਹੈ। ਸੋ ਸਾਨੂੰ ਆਪਣੇ ਲਈ ਆਪ ਰੋਜ਼ਗਾਰ, ਇੱਥੋਂ ਤੱਕ ਦੂਜਿਆਂ ਲਈ ਰੋਜ਼ਗਾਰ ਪੈਦਾ ਕਰਨ ਦੀ ਸੋਚ ਅਪਣਾਉਣੀ
1: ਪਏਗੀ।
0: ਇਸੇ ਤਰ੍ਹਾਂ ਦੇ ਇੱਕ ਕਿਸਾਨ ਸਰਦਾਰ ਏਕਮ ਸਿੰਘ, ਇਹਨਾਂ ਨਾਲ ਗੱਲਾਂ ਬਾਤਾਂ ਆਪਾਂ ਸਾਂਝੀਆਂ ਕੀਤੀਆਂ ਤੇ ਇਹ ਸਿਲਸਿਲਾ ਆਪਾਂ ਸਾਂਝਿਆ ਕਰਦੇ।
1: ਬਿਲਕੁਲ ਜੀ,
2: ਸਾਡੇ ਨਾਲ ਏਕਮ ਹੋਰੀ ਨੇ ਜਿਹੜੇ ਕਿ ਮੋਗਾ ਦੇ ਰਹਿਣ ਵਾਲੇ ਆ, ਇਹਨਾਂ ਦਾ ਆਟਾ ਚੱਕੀ ਦਾ ਕੰਮ ਹੈ। ਏਕਮ ਜੀ, ਸਭ ਤੋਂ ਪਹਿਲਾਂ ਦਿਹਾਤੀ ਪ੍ਰੋਗਰਾਮ ਤੁਹਾਨੂੰ ਜੀ ਆਇਆ ਕਹਿੰਦੇ। ਗੱਲ ਇਹ ਕਿ ਅੱਜ ਖਾਸ ਤੌਰ ਤੇ ਸਾਡੇ ਸਾਹਮਣੇ ਸਮੱਸਿਆ ਰੋਜ਼ਗਾਰ ਨੂੰ ਲੈ ਕੇ ਹੈ ਤੇ ਰੋਜ਼ਗਾਰ ਦਾ ਹੀਲਾ ਵਸੀਲਾ, ਕਿਉਂਕਿ ਹੁਣ ਨੌਕਰੀਆਂ ਇੰਨੀਆਂ ਜ਼ਿਆਦਾ ਉਪਲਬਧ ਤਾਂ ਨਹੀਂ ਹੈ, ਜਾਂ ਇਹ ਹੈ ਕਿ ਇਸ ਵਕਤ ਨੌਕਰੀ ਮਿਲਣਾ ਜਿਹੜਾ ਅਸੰਭਵ ਜੀ ਗੱਲ ਹੈ, ਤੇ ਨੌਜਵਾਨਾਂ ਨੂੰ ਆਪਣੇ ਕਿੱਤੇ ਕੰਮਾਂ ਕਾਰਾਂ ਵੱਲ ਹੀ ਪ੍ਰੇਰਿਤ ਕੀਤਾ ਜਾਂਦਾ, ਚਾਹੇ ਉਹ ਆਪਾਂ ਕਿਸੇ ਵੀ ਪੱਖ ਤੇ ਗੱਲ ਕਰ ਲਈਏ। ਆਟਾ ਚੱਕੀ ਦਾ ਜਿਹੜਾ ਕੰਮ ਹੈ, ਇਹ ਕਦੋਂ ਸ਼ੁਰੂ ਕੀਤਾ, ਕਿੱਦਾਂ ਕਿੱਦਾਂ ਮਤਲਬ ਇਸ ਵੱਲ ਜਿਹੜਾ ਹੈ ਤੁਹਾਡਾ ਰੁਝਾਨ ਬਣਿਆ?
3: ਸਰ, ਮੈਂ 2014 ਵਿੱਚ ਸ਼ੁਰੂ ਕੀਤਾ ਜੀ। ਮੈਂ ਆਪਣੇ ਕੇਵੀਕੇ ਨਾਲ ਸੰਪਰਕ ਵਿੱਚ ਆਇਆ ਜੀ, ਪੀਏਯੂ ਦੇ ਜੋ ਹੈ ਅਲੱਗ ਅਲੱਗ ਜ਼ਿਲ੍ਹਿਆਂ ਵਿੱਚ ਕੇਵੀਕੇ ਬਣਿਆ ਜੀ। ਇਹਨਾਂ ਨੇ ਮੈਨੂੰ ਟ੍ਰੇਨਿੰਗ, ਜੋ ਮੁੱਢਲੀ ਜਾਣਕਾਰੀ ਸਾਰੀ ਇਹਨਾਂ ਨੇ ਪ੍ਰੋਵਾਈਡ ਕਰਵਾਈ ਹੈ ਜੀ। ਤੇ 14 ਵਿੱਚ ਮੈਂ ਸ਼ੁਰੂ ਕੀਤਾ ਜੀ, ਅੱਜ ਤੱਕ ਉਹ ਰੈਗੂਲਰ ਹੈ ਜੀ।
2: ਅੱਛਾ ਅੱਛਾ, ਦੇਖੋ ਆਪਾਂ ਜਿੱਦਾਂ ਆਟਾ ਚੱਕੀ ਦੀ ਗੱਲ ਕਰਦੇ ਹੈ ਤੇ ਸਾਡੇ ਕਿੱਤੇ ਧੰਦਿਆਂ ਦੇ ਵਿੱਚ ਰਵਾਇਤੀ ਚੀਜ਼, ਹੁਣ ਆਪਾਂ ਦੇਖਦੇ ਹਾਂ ਕਿ ਪਿੰਡਾਂ ਦੇ ਹਿਸਾਬ ਦੇ ਵਿੱਚ, ਪਿੰਡਾਂ ਦੇ ਵਿੱਚ ਕਿਸੇ ਇੱਕ ਆਟਾ ਚੱਕੀ ਹੈ, ਕਿਸੇ ਦੋ ਆਟਾ ਚੱਕੀ ਹੈ। ਉਹ ਜਿਹੜੀ ਇੱਕ ਪਹਿਲੇ ਆਟਾ ਚੱਕੀ ਸੀ ਜਾਂ ਹੁਣ ਜਿਹੜੀ ਆਟਾ ਚੱਕੀ ਹੈ, ਇੱਕ ਰਵਾਇਤੀ ਸਾਡੀ ਆਟਾ ਚੱਕੀ ਹੁੰਦੀ ਸੀ, ਤੁਸੀਂ ਯੂਨਿਟ ਲਾਇਆ ਹੈ ਤੇ ਕੀ ਉਹਦੇ ਨਾਲ ਭਿੰਨ ਭੇਦ ਕੀ ਫਰਕ ਹੈ ਇਹਦੇ ਵਿੱਚ, ਕਿ ਅੱਜ ਦੀ ਟੈਕਨੋਲੋਜੀ ਦੇ ਨਾਲ ਜਾਂ ਅੱਜ ਦੀ ਟੈਕਨੋਲੋਜੀ ਦੇ ਨਾਲ ਕਿੱਦਾਂ ਇਹਨੂੰ ਅਪਗ੍ਰੇਡ ਕੀਤਾ ਹੈ ਤੁਸੀਂ?
3: ਸਰ, ਇਹ ਅਸਲ ਵਿੱਚ ਟ੍ਰੈਡੀਸ਼ਨਲ ਮੈਥਡ ਨਾਲ ਹੀ ਅਗਲੀ ਚੱਕੀਆਂ ਵੱਡੀਆਂ ਦੇਸੀ ਚੱਕੀਆਂ ਜੀ, ਜਿਹੜੀਆਂ ਇੱਕ ਭਾਰੀ ਕੱਟ ਕੇ ਪੱਥਰ ਬਣਦਾ ਜੀ, ਲਾਲ ਪੱਥਰ ਬੋਲਦੇ ਇਹਨਾਂ
2: ਨੂੰ।
3: ਇਹਨਾਂ ਦੇ ਚੱਕਰ ਬਹੁਤ ਸਲੋ ਹੁੰਦੇ ਆ, ਇਹਨਾਂ ਵਿੱਚ ਕਿਸੇ ਵੀ ਚੀਜ਼, ਕੋਈ ਕਣਕਾ ਜਾਂ ਕਿਸੇ ਤਰ੍ਹਾਂ ਦੀ ਅਨਾਜ ਆ, ਉਹਦੀ ਗੁਣਵੱਤਾ ਉਸੇ ਤਰ੍ਹਾਂ ਰਹਿੰਦੀ ਹੈ ਜੀ, ਕੋਈ ਤੱਤ ਸੜਦੇ ਨੀ। ਜਿਹੜੀਆਂ ਅੱਜ ਕੱਲ ਆਮ ਚੱਕੀਆਂ ਚੱਲਦੀਆਂ, ਉਹਨਾਂ ਦੀ ਕੰਪੈਸਿਟੀ ਜ਼ਰੂਰ ਵੱਧ ਹੈ ਜੀ, ਚੱਕਰ ਜ਼ਿਆਦਾ, ਇੱਕ ਪੱਥਰ ਕੈਮੀਕਲ ਨਾਲ ਬਣੇ ਹੁੰਦੇ ਆ ਜੀ।
2: ਅੱਛਾ,
3: ਇਹ ਜਿਹੜੀ ਚੱਕੀਆਂ ਸਾਡੇ ਕੋਲ ਲੱਗੀਆਂ ਹੋਈਆਂ, ਜਿਹੜੇ ਪੀਏਯੂ ਰਿਕਮੈਂਡ ਕਰਦੀ ਹੈ ਜੀ, ਇਹਨਾਂ ਵਿੱਚ ਮਤਲਬ ਆਟੇ ਦੀ ਕਪੈਸਿਟੀ ਜ਼ਰੂਰ ਘੱਟ ਆ ਜੀ, ਪਰ ਆਟੇ ਦੀ ਗੁਣਵੱਤਾ, ਆਟੇ ਦਾ ਟੇਸਟ ਵੱਖਰਾ, ਜੋ ਕੁਦਰਤੀ ਆ, ਉਹ ਸੇਮ ਰਹਿੰਦਾ ਜੀ।
2: ਇੱਕ ਯੂਨਿਟ ਦੀ ਜਦੋਂ ਆਪਾਂ ਏਕਮ ਜੀ ਗੱਲ ਕਰਦੇ ਹਾਂ, ਕਿਉਂਕਿ ਅੱਜ ਬਹੁਤ ਸਾਰੇ ਜਿਹੜੇ ਪਿੰਡਾਂ ਦੇ ਵਿੱਚ ਨੌਜਵਾਨ ਹੈ, ਉਹ ਇਸੇ ਚੀਜ਼ ਨੂੰ ਮਤਲਬ ਸਮਝਣਾ ਚਾਹੁੰਦੇ ਹੈ ਕਿ ਜੇ ਅਸੀਂ ਕੋਈ ਕੰਮ ਕਾਰ ਕਰਨਾ, ਉਹਦੇ ਚ ਕਈ ਤਰ੍ਹਾਂ ਦੀਆਂ ਆਪਾਂ ਦੇਖਦੇ ਹਾਂ ਕਿ ਹਰ ਕੰਮ ਜਿਹੜਾ ਹਰ ਬੰਦਾ ਕਰ ਨਹੀਂ ਸਕਦਾ, ਹਨਾ, ਹਰ ਕੰਮ ਦੀ ਇੱਕ ਆਪਣੀ ਸਾਇੰਸ ਹੈ, ਹਰ ਕੰਮ ਦੀਆਂ ਦਿੱਕਤਾਂ ਆਪਣੀਆਂ ਹੈ, ਹਰ ਕੰਮ ਦੀਆਂ ਪ੍ਰਾਪਤੀਆਂ ਆਪਣੀਆਂ ਹੈ। ਹੁਣ ਆਟਾ ਚੱਕੀ ਜਦੋਂ ਆਪਾਂ ਲਾਉਂਦੇ ਹਾਂ ਜਾਂ ਇਸ ਯੂਨਿਟ ਨੂੰ ਆਪਾਂ ਇਹਦੀ ਚੋਣ ਕਰਦੇ ਹਾਂ, ਕਿਹੜੀਆਂ ਕਿਹੜੀਆਂ ਖਾਸ ਗੱਲਾਂ ਹੈ ਜਿਹੜੀਆਂ ਸਾਨੂੰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ, ਕਿਉਂਕਿ ਆਟਾ ਤਾਂ ਸੇਲ ਤੇ ਖੜਾ ਹੈ ਨਾ, ਆਪਾਂ ਤਿਆਰ ਕਰਕੇ ਆਟਾ ਵੇਚਣਾ ਹੀ ਹੈ, ਤੁਸੀਂ ਕੀ ਸੋਚਦੇ ਹੋ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਆਪਾਂ ਨੂੰ ਇਸ ਯੂਨਿਟ ਵੱਲ ਜਾਣਾ ਚਾਹੀਦਾ ਹੈ?
3: ਅਸਲ ਜਿਸ ਨੇ ਵੀ ਚੱਕੀ ਲਾਉਣੀ ਹੈ ਜੀ, ਉਹ ਪਹਿਲਾਂ ਥੋੜਾ ਟਾਈਮ ਕਿਤੇ ਟ੍ਰੇਨਿੰਗ ਦੇ ਤੌਰ ਤੇ ਕਿਸੇ ਚੰਗੇ ਯੂਨਿਟ ਤੇ ਕੰਮ ਕਰ ਲਏ ਤਾਂ ਜ਼ਿਆਦਾ ਵਧੀਆ ਜੀ, ਕਿਉਂਕਿ ਉੱਥੋਂ ਬਹੁਤ ਕੁਛ ਸਿੱਖਣ ਨੂੰ ਮਿਲਦਾ ਜੀ, ਸਾਡਾ ਕਿਵੇਂ ਆਪਣਾ ਪੈਸਾ ਬਚਤ ਹੋ ਸਕਦਾ ਜੀ, ਕਿਸ ਤਰ੍ਹਾਂ, ਕਿਉਂਕਿ ਜੋ ਅਸਲ ਵਿੱਚ ਮੈਂ ਜੇ ਵਰਕਿੰਗ ਚ ਆਈ ਇਸ ਟਾਈਮ 4 ਸਾਲ ਹੋ ਗਏ ਜੀ, ਮੈਨੂੰ ਪਤਾ ਕਿਹੜੀਆਂ ਕਿਹੜੀਆਂ ਕਮੀਆਂ ਮੇਰੇ ਕੰਮ ਚ ਆਈਆਂ ਜੀ, ਉਹ ਮੈਂ ਜਿਵੇਂ ਹੁਣ ਪ੍ਰੈਕਟੀਕਲ ਕਰਕੇ ਦੂਰ ਹੁੰਦੇ।

0: ਹੈ ਜੀ ਹੌਲੀ ਹੌਲੀ, ਮੇਰੇ ਕੋਲ ਕਾਫੀ ਆਉਂਦੇ ਆ ਜੀ, ਸਟੂਡੈਂਟ ਵੀ ਆਉਂਦੇ, PAU ਸਟੂਡੈਂਟ ਵੀ ਲੈ ਕੇ ਆਉਂਦੀ ਹੈ ਜੀ, ਉਹਨਾਂ ਨੂੰ ਇਹੀ ਗਾਈਡ ਕਰੀਦਾ ਵੀ ਜਿੱਥੋਂ ਪੈਸਾ ਬਚ ਸਕੇ, ਤੇ ਇੱਕ ਉਹ ਮਤਲਬ ਲੋਕੇਸ਼ਨ ਚੂਜ਼ ਕਰੋ ਜਿੱਥੇ ਆਬਾਦੀ ਵੱਧ ਹੈ ਜੀ, ਕਿਉਂਕਿ ਆਟੇ ਜਿੱਥੇ ਆਟਾ ਉੱਥੇ ਸੇਲ ਹੋਊਗਾ ਜਿੱਥੇ ਆਬਾਦੀ ਜ਼ਿਆਦਾ ਜੀ, ਵੀ ਜਿੱਥੇ ਪਿੰਡ ਵੱਡੇ ਆ ਜੀ ਜਾਂ ਸ਼ਹਿਰ ਨੇੜੇ ਆ ਜੀ, ਇਹਨਾਂ ਚੀਜ਼ਾਂ ਧਿਆਨ ਜ਼ਰੂਰ ਰੱਖਾਂਗੇ ਜੀ ਜਿੱਥੇ ਕੰਮ ਸ਼ੁਰੂ ਕਰਨਾ ਜੀ। ਔਰਗੈਨਿਕ ਖੇਤੀ ਵਾਲਾ ਜੀ, ਨਾਲ ਮੈਂ ਆਪਣੇ ਹੀ ਪ੍ਰੋਡਕਟ ਤੇ ਜ਼ੋਰ ਦੇ ਰਿਹਾ ਜੀ, ਮੇਰੇ ਕੋਲ ਕਣਕ ਦੀਆਂ ਦੋ ਵਰਾਇਟੀਆਂ ਜੀ ਆਟੇ ਦੀਆਂ, ਸਰਬਤੀ ਤੇ ਸੋਨਾ ਮੋਤੀ ਕਣਕ ਹੈ, ਸੋਨਾ ਮੋਤੀ ਕਣਕ ਮੇਰੀ ਆਪਣੀ ਹੈ ਜੀ।
1: ਅੱਛਾ
0: ਹਾਂਜੀ, ਬਾਕੀ ਅੱਜ ਕੱਲ ਜਿਵੇਂ ਜਵਾਰ, ਦੇਸੀ ਮੱਕੀ ਦਾ ਆਟਾ ਜੀ, ਜੌਂ ਦਾ ਆਟਾ ਜੀ, ਜੌਂ ਮੇਰੇ ਆਪਣੇ ਹੈ ਜੀ, ਜੌਂ ਦਾ ਆਟਾ ਵੇਚ ਰਹੇ ਆਪਣੇ ਜੌਂ ਦਾ ਜੀ, ਖੇਤੀ ਪ੍ਰੋਡਕਸ਼ਨ ਹੈ ਜੀ, ਕਿਉਂਕਿ ਉਸ ਮਾਰਕੀਟ ਮੈਂ ਇਹ ਗੱਲ ਕਹਿ ਸਕਦਾ ਮੇਰੇ ਔਰਗੈਨਿਕ ਹੈ ਜੀ, ਜੌਂ ਦੀ ਵੀ ਅਸੀਂ ਉਹ ਪੁਰਾਣੇ ਜੌਂ ਲੈਂਦੇ ਜਿਹੜੇ ਭੁੰਨੇ ਜੌਂ ਸੀ, ਇਹਦੀ ਕੁਆਲਿਟੀ ਤੇ ਆਟੇ ਦਾ ਟੇਸਟ ਵੱਖਰਾ ਜੀ।
1: ਅੱਛਾ
0: ਹਾਂਜੀ,
1: ਅੱਛਾ ਇਹਦੇ ਚ ਜਿੱਦਾਂ ਆਪਾਂ ਹੁਣ ਜਿੱਦਾਂ ਤੁਸੀਂ ਜ਼ਿਕਰ ਵੀ ਕੀਤਾ ਸੀ ਕਿ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੈ ਜਿਹੜੀਆਂ ਸਮਝਣੀਆਂ ਲੈਣੀਆਂ ਬੜੀਆਂ ਜ਼ਰੂਰੀ ਹੈ, ਮੋਟੇ ਤੌਰ ਤੇ ਜੇ ਆਪਾਂ ਇਸਨੂੰ ਸਮਝਣਾ ਹੋਵੇ ਤੁਹਾਡੇ ਲਿਹਾਜ਼ ਦੇ ਨਾਲ, ਤੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਆਬਾਦੀ ਤਾਂ ਦੇਖੋ ਇਹ ਤਾਂ ਮੱਦੇ ਨਜ਼ਰ ਰੱਖਣੀ ਹੈ ਕਿ ਆਬਾਦੀ ਵਾਲੀ ਜਗ੍ਹਾ ਜਾਂ ਸ਼ਹਿਰ ਨੇੜੇ ਲੱਗਦਾ ਹੋਵੇ ਫਿਰ ਹੀ ਆਪਾਂ ਆਟਾ ਚੱਕੀ ਲਾਉਣੀ ਹੈ, ਉਹ ਗੱਲ ਹੈ ਕਿ ਆਪਾਂ ਨੇ ਕਰਨੀ ਤਾਂ ਬੱਚਤ ਹੈ ਨਾ, ਬਚਾਉਣੇ ਤਾਂ ਪੈਸੇ ਹੈ, ਤੁਹਾਡੇ ਲਿਹਾਜ਼ ਨਾਲ ਉਹ ਕਿਉਂਕਿ ਕਣਕ ਦਾ ਜਿੱਦਾਂ ਕਣਕ MP ਤੋਂ ਵੀ ਆ ਰਹੀ ਹੈ, ਲੋਕੀ ਉਹ ਵੀ ਕਣਕ ਦਾ ਆਟਾ ਖਾਂਦੇ ਹੈ, ਕਣਕ ਜਿਹੜਾ ਤੁਸੀਂ ਦੱਸਿਆ ਕਿ ਸ਼ਰਬਤੀ ਹੈ ਜਾਂ ਸੋਨਾ ਮੋਤੀ ਹੈ, ਤੁਸੀਂ ਉਹ ਵੀ ਪੈਦਾ ਕਰਕੇ ਜਿਹੜਾ ਹੈ ਆਪ ਪੈਦਾ ਕਰਕੇ ਵੇਚ ਰਹੇ ਹੋ, ਕਿੱਥੇ ਕਿੱਥੇ ਕੀ ਗੁੰਜਾਇਸ਼ ਹੈ ਜਾਂ ਕਿੱਥੇ ਕਿੱਥੇ ਕੀ ਹੁੰਦਾ ਹੈ?
0: ਅਸਲ ਵਿੱਚ ਤਾਂ ਜਿਹੜੀ ਅੱਜ ਕੱਲ ਜੋ ਕੁਆਲਿਟੀ ਦਾ ਇੱਥੇ ਬੇਸ ਮਤਲਬ ਕੰਮ ਘੱਟ ਹੋ ਰਿਹਾ ਜੀ, ਜ਼ਿਆਦਾ ਜੋ ਮਤਲਬ ਸਲੋ ਚੱਕਰ ਵਾਲੇ ਆ ਇਹ ਨੇ ਘੰਟੇ ਦਾ 90 ਕਿਲੋ ਆਟਾ ਚੱਕੀ ਇੱਕ ਚੱਕੀ ਨੇ ਆਟਾ ਤਿਆਰ ਕਰਨਾ ਜੀ, ਜੋ ਬਾਜ਼ਾਰ ਵਿੱਚ ਆਟਾ ਚੱਕੀਆਂ ਲੱਗੀਆਂ ਜੀ ਉਹਨਾਂ ਦੀ ਕੰਪੈਸਿਟੀ ਹੈਗੀ ਆ 3.5 ਕੁਇੰਟਲ ਘੰਟੇ ਦਾ ਜੀ, ਤੇ ਇੱਕ ਸਰ ਜੋ ਬਾਜ਼ਾਰ ਵਿੱਚ ਆਟਾ ਆ ਰਿਹਾ ਜੀ, ਸ਼ਹਿਰਾਂ ਵਿੱਚ ਆਟਾ ਆ ਰਿਹਾ ਜੀ, ਉਹਨਾਂ ਦਾ ਸਰ ਉੱਥੇ ਕਣਕ ਨੂੰ ਪਾਣੀ ਲੱਗਦਾ ਜੀ, ਪਾਣੀ ਲੱਗਣ ਨਾਲ ਆਟੇ ਚ ਵਾਈਟਨੈਸ ਆ ਜਾਂਦੀ ਹੈ ਜੀ, ਆਟੇ ਦਾ ਵਜ਼ਨ ਵੱਧ ਜਾਂਦਾ ਜੀ।
1: ਅੱਛਾ
0: ਹਾਂਜੀ, ਇਹ ਜਿਹੜੀਆਂ ਇਹ ਚੱਕੀਆਂ ਚ ਚੱਕੀਆਂ ਹੈਗੀਆਂ, ਪਰ ਇਹ ਚੱਕੀਆਂ ਦਾ ਆਟਾ ਬਹੁਤ ਵਧੀਆ ਹੁੰਦਾ ਜੀ, ਤੇ ਇਹਦਾ ਮਤਲਬ ਜਿਹੜਾ ਗਾਹਕ ਅਵੇਅਰ ਆ ਜੀ ਉਹੀ ਆਟਾ ਲਊਗਾ।
1: ਅੱਛਾ ਜਿਵੇਂ ਗਾਹਕ ਦਾ ਜ਼ਿਕਰ ਕੀਤਾ, ਫਿਰ ਜਿੱਦਾਂ ਤੁਸੀਂ ਕਿਹਾ ਕਿ ਸੋਨਾ ਮੋਤੀ ਦੀ ਗੱਲ ਕਰਦੇ, ਸ਼ਰਬਤੀ ਇਹਦੀ ਫਿਰ ਮੰਡੀ ਤੁਹਾਡੇ ਪਿੰਡ ਦੇ ਵਿੱਚ ਖਪਤ ਹੋ ਜਾਂਦੀ ਹੈ ਜਿੰਨਾ ਤੁਸੀਂ ਪੈਦਾਵਾਰ ਕਰਦੇ ਹੋ?
0: ਨਹੀਂ ਸਰ, ਅਸੀਂ ਮਤਲਬ ਖਪਤ ਹੋ ਜਾਂਦੀ, ਸਾਰੀ ਖਪਤ ਹੋ ਜਾਂਦੀ ਹੈ ਜੀ, ਮੇਰਾ ਆਊਟਲੈਟ ਹੈ ਆਪਣਾ, ਮੇਰੀ ਮੋਗੇ ਹੋਮ ਡਿਲੀਵਰੀ ਹੈ ਜੀ।
1: ਅੱਛਾ,
0: ਤੇ ਅਸੀਂ ਕਿਸਾਨ ਬਾਜ਼ਾਰ ਮੋਗਾ ਲਾਉਂਦੇ ਜੀ, ਇੱਕ ਮੰਡੀ ਬੋਰਡ ਦਾ ਬਹੁਤ ਵਧੀਆ ਉਪਰਾਲਾ ਜੀ।
1: ਅੱਛਾ
0: ਹਾਂਜੀ, ਅਸੀਂ ਹਰ ਮਹੀਨੇ ਦੀ 10, 20 ਤੇ 30 ਤਰੀਕ ਨੂੰ ਇੱਕ ਬਾਜ਼ਾਰ ਲਾਉਂਦੇ ਆ ਜੀ, ਉੱਥੇ ਅਸੀਂ ਆਪਣੀ ਚੀਜ਼ ਡਾਇਰੈਕਟ ਸੇਲ ਕਰਦੇ ਹਾਂ ਜੀ।
1: ਅੱਛਾ, ਸਿੱਧੀ ਮਾਰਕੀਟ ਕਰਦੇ
0: ਜੀ, ਉੱਥੇ ਉਹ ਗਾਹਕ ਆ ਜਾਂਦਾ ਜੀ ਜੋ ਖਾਣ ਪ੍ਰਤੀ ਅਵੇਅਰ ਹੈ ਜੀ, ਉੱਥੇ ਔਰਗੈਨਿਕ ਸਬਜ਼ੀਆਂ ਹੋਰ ਔਰਗੈਨਿਕ ਪ੍ਰੋਡਕਟ ਹੁੰਦੇ ਆ ਜੀ ਕਿਸਾਨਾਂ ਦੁਆਰਾ ਤਿਆਰ ਕੀਤੇ, ਉਹ ਸਿੱਧਾ ਗਾਹਕ ਉੱਥੇ ਆਉਂਦਾ ਜੀ।
1: ਅੱਛਾ ਅੱਛਾ, ਇਹਦਾ ਜੀ ਏਕਮ ਜੀ ਆਪਾਂ ਦੂਜੇ ਜਿਹੜਾ ਹੁਣ ਆਮ ਆਪਾਂ ਬਾਜ਼ਾਰੂ ਆਟੇ ਦੀ ਗੱਲ ਕਰਦੇ ਹਾਂ ਜਾਂ ਜਿਹੜਾ ਸ਼ਹਿਰਾਂ ਚ ਵੇਚਿਆ ਜਾਂਦਾ ਹੈ, ਭਾਵਾਂ ਦਾ ਫਰਕ ਕਿੰਨਾ ਕੁ ਰਹਿੰਦਾ ਤੁਹਾਡੇ ਲਈ? ਕਿਉਂਕਿ ਤੁਸੀਂ ਕਿਹਾ ਕਿ ਮੈਂ ਔਰਗੈਨਿਕ ਪੈਦਾ ਕਰਕੇ ਵੇਚਦਾ, ਪਹਿਲੀ ਗੱਲ ਤਾਂ ਔਰਗੈਨਿਕ ਪੈਦਾ ਕਰਨਾ ਉਹਦੀ ਖਰਚਾ ਵੱਧ ਜਾਂਦਾ ਹੈ, ਫਿਰ ਔਰਗੈਨਿਕ ਚੱਕੀ ਨਾਲ ਤੁਸੀਂ ਤਿਆਰ ਕਰਨਾ ਹੈ ਜਿੱਦਾਂ ਆਪਾਂ ਪੁਰਾਣੀ ਰਵਾਇਤੀ ਚੱਕੀ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਕੋਸਟ ਆਫ ਪ੍ਰੋਡਕਸ਼ਨ ਜ਼ਿਆਦਾ ਨੀ ਵੱਧ ਜਾਂਦਾ ਜੀ?
0: ਰੇਟ ਹੀ ਵੱਧ ਜਾਂਦਾ ਜੀ,
1: ਉਹੀ ਮੈਂ ਕਹਿ ਰਿਹਾ ਨਾ ਕਿ ਕਿੰਨੇ ਰੇਟ ਦਾ ਕਿੰਨਾ ਕੁ ਫਰਕ ਪੈ ਜਾਂਦਾ
0: ਸਰ ਇਹਦੇ ਵਿੱਚ? ਸਰ ਜਿਵੇਂ ਅਸੀਂ ਅੱਜ ਕੱਲ ਜੋ ਮਤਲਬ ਸੋਨਾ ਮੋਤੀ ਦਾ ਰੇਟ ਹੈ ਜੀ, ਅਸੀਂ ਉਹ 100 ਰੁਪਏ ਕਿਲੋ ਆਟਾ ਵੇਚ ਰਹੇ ਹਾਂ ਜੀ, ਜੌਂ ਦਾ ਆਟਾ 80 ਰੁਪਏ ਕਿਲੋ ਵੇਚ ਰਹੇ ਹਾਂ ਜੀ, ਮਤਲਬ ਕੁਆਲਿਟੀ ਬਾਜ਼ਾਰ ਵਿੱਚ ਥੋੜਾ ਸਸਤਾ ਚੱਲਦਾ ਜੀ, ਕਿਉਂਕਿ ਉੱਥੇ ਕੰਪੀਟੀਸ਼ਨ ਹੈ ਜੀ, ਉੱਥੇ ਸਿਕਿਉਰਿਟੀ ਨੀ ਕਹਿ ਸਕਦੇ ਜੀ, ਵੀ ਸਾਡੇ ਕੋਲ ਉਹ ਗਾਹਕ ਆਏ ਜੋ ਜਿਸ ਨੂੰ ਮਤਲਬ ਕਿਉਂ ਕੀ ਚਾਹੀਦੀ ਹੈ ਜੀ,
1: ਜਾਣਕਾਰੀ ਹੈ ਇਸ ਚੀਜ਼ ਦੀ
0: ਜੀ ਸਰ, ਬਾਕੀ ਸਾਡਾ ਵੀ ਫਰਜ਼ ਇਹ ਹੈ ਜੀ ਅਸੀਂ ਗਾਹਕ ਨੂੰ ਅਵੇਅਰ ਕਰੀਏ ਭਾਈ ਤੁਸੀਂ ਆਹ ਆਟੇ ਚ ਸਾਡੇ ਮਤਲਬ

0: ਇਹ ਚੀਜ਼ ਦਾ ਫਰਕ ਹੈ ਵੀ ਇਹਦੇ ਚ ਕੋਈ ਪਾਣੀ ਨੀ ਲੱਗਿਆ ਕੋਈ ਇਹ ਚੱਕੀਆਂ ਸਾਡੀਆਂ ਦੂਜੀਆਂ ਜਿਹੜੀਆਂ ਨੈਚੁਰਲ ਆਟਾ ਤਿਆਰ ਕਰਦੀਆਂ ਜੀ ਬਾਕੀ ਗਲਤ ਜਦੋਂ ਵਾਪਰਦਾ ਜੀ ਉਸ ਨੂੰ ਖੁਦ ਨੂੰ ਫਰਕ ਲੱਗਦਾ ਜੀ
1: ਅੱਛਾ ਏਕਮ ਜੀ ਦੇਖੋ ਉਹ ਕੰਮ ਕਿੱਟਾ ਧੰਦਾ ਉਹ ਹੁੰਦਾ ਜਿਹੜਾ 12 ਮਹੀਨੇ 30 ਦਿਨ ਦੀ ਆਪਾਂ ਜੋ ਜ਼ਿਕਰ ਕਰਦੇ ਹਾਂ ਕਿਉਂਕਿ ਆਟਾ ਤਾਂ ਦੇਖੋ ਰੋਜ਼ ਘਰ ਦੇ ਵਿੱਚ ਜਿਹੜਾ ਹੈ ਲੰਗਰ ਪ੍ਰਸ਼ਾਦਾ ਤਿਆਰ ਹੋਣੇ ਆਪਾਂ ਸਾਰੇ ਜਾਣਦੇ
2: ਹਾਂ
1: ਫਿਰ ਵੀ ਕੋਈ ਐਸਾ ਵੀ ਸਮਾਂ ਹੁੰਦਾ ਵੀ ਜਿਹੜਾ ਗਲਾਟ ਆ ਗਿਆ ਕਿਸੇ ਟਾਈਮ ਜਿਹੜਾ ਹੈ ਜ਼ਿਆਦਾ ਬਹੁਤਾਤ ਹੈ ਜਾਂ ਕਿਸੇ ਟਾਈਮ ਕੋਈ ਘਾਟ ਆ ਗਈ ਕੋਈ ਪ੍ਰਭਾਵ ਪੈਂਦਾ ਹੈ ਜਿਹੜਾ ਹੁਣ ਸਾਰੀ ਸਮੇਂ ਹਾੜੀ ਦੀ ਆਪਾਂ ਲੋਕ ਜ਼ਿਕਰ ਕਰਦੇ ਹਾਂ ਕਿਉਂਕਿ ਜਿਹਨਾਂ ਟਾਈਮਾਂ ਦੇ ਵਿੱਚ ਕਣਕ ਹੈ ਜਾਂ ਕਣਕ ਨੂੰ ਸਟੋਰ ਕਰਕੇ ਰੱਖਣਾ ਹੈ ਕੋਈ ਨਾ ਕੋਈ ਤਾਂ ਇਹਦਾ ਫਾਰਮੂਲਾ ਹੋਊਗਾ
0: ਕੋਈ ਇਸ ਦਾ ਜਿਆਦਾ ਪ੍ਰਭਾਵ ਨੀ ਪੈਂਦਾ ਕਿਉਂਕਿ ਰੋਟੀ ਤਾਂ ਸਭ ਨੇ ਖਾਣੀ ਆ ਜੀ ਜਦੋਂ ਕੋਈ ਸੀਜ਼ਨ ਚੱਲਦਾ ਜੀ ਉਹ ਅਗਲਾ ਪਹਿਲਾਂ ਲੈ ਕੇ ਰੱਖ ਲੈਂਦਾ ਜੀ ਆਟਾ 10 ਦਿਨ ਪਹਿਲਾਂ ਲੈ ਲੈਂਦਾ ਜੀ ਕਿਉਂਕਿ ਰਸਤਾ ਪੂਰਾ ਸਾਰੀ ਸਰਕਲ ਚੱਲਦਾ ਹੀ ਰਹਿੰਦਾ ਜੀ
1: ਅੱਛਾ ਅੱਛਾ ਹੁਣ ਆਪਾਂ ਨਵੀਂ ਪੁਰਾਣੀ ਦੀ ਗੱਲ ਕਰਦੇ ਹਾਂ ਆਮ ਤੌਰ ਤੇ ਜਿਹੜਾ ਸਾਡੇ ਪਿੰਡਾਂ ਦੇ ਵਿੱਚ ਇੱਕ ਪ੍ਰਚਲਿਤ ਹੈ ਵੀ ਨਵੀਂ ਕਣਕ ਦਾ ਆਟਾ ਜਿਹੜਾ ਹੈ ਥੋੜਾ ਜਿਹਾ ਖਰਾਬ ਕਰਦਾ ਹੈ ਹਨਾ ਪੇਟ ਦੇ ਹਿਸਾਬ ਨਾਲ ਵੀ ਪੁਰਾਣੀ ਕਣਕ ਜਿਹੜੀ ਉਹ ਭੱਜ ਜਾਂਦੀ ਹੈ ਆਪਾਂ ਨੂੰ ਕੀ ਹੈ ਸੱਚਾਈ ਹੈ ਜੀ ਕੁਛ ਮਾੜੀ ਮੋਟੀ
0: ਸਟਾਰਟਿੰਗ ਵਿੱਚ ਥੋੜਾ ਜਿਹਾ ਪੈਂਦਾ ਨਵੀਂ ਦਾ ਪੈਂਦਾ ਜੀ ਜਿਵੇਂ ਮਤਲਬ ਅਪ੍ਰੈਲ ਵਿੱਚ ਅਪ੍ਰੈਲ ਮਈ ਅਸੀਂ ਪੁਰਾਣੀ ਕਣਕ ਦਾ ਆਟਾ ਹੀ ਚਲਾਉਂਦੇ ਹਾਂ ਜੇ ਕੋਈ ਨਵੀਂ ਲੈ ਕੇ ਆਉਂਦਾ ਉਸ ਨੂੰ ਪਾਸੇ ਕਰ ਦੇਈਦਾ
1: ਅੱਛਾ
0: ਜੀ ਕਈ ਵਾਰ ਕਿਸੇ ਨੂੰ ਦਿੱਕਤ ਆਉਂਦੀ ਹੈ ਕਹਿੰਦਾ ਸਾਡਾ ਪੇਟ ਦੁਖਣ ਲੱਗ ਗਿਆ ਜੀ ਤਾਂ ਕਰਕੇ ਅਸੀਂ ਉਹ 2 ਮਹੀਨੇ ਥੋੜਾ ਜਿਹਾ ਮਤਲਬ ਇਸ ਚੀਜ਼ ਨੂੰ ਵਰਤਦੇ ਪੁਰਾਣੀ ਕਣਕ ਹੀ ਚੰਗੀ ਆਵੇ ਜੀ ਥੋੜਾ ਸਟੋਕ ਰੱਖ ਲਈਦਾ ਜੀ
1: ਅੱਜ ਕੱਲ ਤਾਂ ਲੋਕੀ ਦੇਖੋ ਨਾ ਹੁਣ ਮਿਲਟਸ ਦਾ ਜ਼ਮਾਨਾ ਆ ਗਿਆ ਮੋਟੇ ਰਾਜਾ ਦਾ ਜ਼ਮਾਨਾ ਆ ਗਿਆ ਤੁਸੀਂ ਵੀ ਇਧਰਲੇ ਪਾਸੇ ਉਪਰਾਲਾ ਕੀਤਾ ਹੈ ਕੁਛ
0: ਹਾਂਜੀ ਸਰ ਮੇਰਾ ਹੈ ਜੀ ਮਤਲਬ ਮਿਲਟਸ ਦਾ ਚੱਲਦਾ ਪਿਆ ਜੀ ਕੋਦਰੇ ਨੇ ਰਾਜੀ ਰਾਤਾਂ ਨਾਲ ਤਿਆਰ ਕਰ ਰਿਹਾ ਜੀ ਬਾਕੀ ਸੰਗਣੀ ਪੀਲੀ ਸੰਗਣੀ ਸਮਾਨ ਕੁਟਕੀ ਇਹਨਾਂ ਦਾ ਵੀ ਹੈ ਜੀ
1: ਇਹਨਾਂ ਦਾ ਵੀ ਹੈਗੀ ਆ ਜਿਹੜੀ ਪੀਲੀ ਕੰਗਣੀ ਹੈ ਜਾਂ ਕੁਟਕੀ ਜਾਂ ਇਹਨਾਂ ਕੋਦਰੇ ਦੀ ਆਪਾਂ ਗੱਲ ਕਰਦੇ ਹਾਂ ਤੇ ਇਹ ਤੁਸੀਂ ਜਿਹੜਾ ਇਹਨਾਂ ਦੀ ਉਪਲਬਧਤਾ ਕਿੱਥੋਂ ਕਰਵਾਉਂਦੇ ਕਿੱਥੋਂ ਲੈ ਕੇ ਆਉਂਦੇ
0: ਹੋ ਕੋਦਰਾ ਤੇ ਰਾਗੀ ਮੈਂ ਇੱਕ ਲਾ ਕੇ ਦੇਖਿਆ ਸੀ ਆਪਣੇ ਠੀਕ ਹੋ ਰਿਹਾ ਜੀ ਪਰ ਸਾਨੂੰ ਇੱਕ ਦਿੱਕਤ ਆ ਰਹੀ ਹੈ ਪੰਜਾਬ ਵਿੱਚ ਇਹਦੀਆਂ ਮਸ਼ੀਨਾਂ ਜੈਟੋਆ ਜਾਂ ਰਾਜਪੁਰੇ ਜੀ
1: ਅੱਛਾ
0: ਹਾਂਜੀ ਸਾਨੂੰ ਮਤਲਬ ਪੋਲਿਸ਼ ਨੀ ਹੋ ਰਹੀਆਂ ਤਾਂ ਕਰਕੇ ਮੁੜ ਕੇ ਅਸੀਂ ਹੁਣ ਇਹ ਕਰਨਾਟਕਾ ਤੋਂ ਮੰਗਾਉਣੇ ਆ ਜੀ
1: ਅੱਛਾ
0: ਹਾਂਜੀ ਮੈਂ ਆਪਣਾ ਕੋਦਰਾ ਤੇ ਰਾਗੀ ਲਾਇਆ ਖੇਤ ਵਿੱਚ ਉਗਾਏ ਸੀ ਜੀ
1: ਅੱਛਾ ਕੀਟ ਕੀਟਾਂ ਦਾ ਤੁਹਾਡਾ ਤਜਰਬਾ ਕੀ ਰਿਹਾ
0: ਠੀਕ ਹੈ ਸਰ ਰਾਗੀ ਦਾ ਬਹੁਤ ਵਧੀਆ ਚੱਲ ਰਿਹਾ ਜੀ ਕੋਦਰੇ ਥੋੜੀ ਕੁਆਲਿਟੀ ਦਾ ਫਰਕ ਪੈਂਦਾ ਜੀ
1: ਅਲੱਗ
0: ਅਲੱਗ ਹੀ ਆਟੇ ਵਿੱਚ ਇੱਕ ਮਲਟੀਗ੍ਰੇਨ ਅਨਾਜ ਤਿਆਰ ਕਰਦੇ ਆ ਜੀ ਉਹ ਅਲੱਗ ਹੈ ਜੀ
1: ਅੱਛਾ ਅੱਛਾ ਅੱਛਾ ਠੀਕ ਅੱਛਾ ਏਕਮ ਜੀ ਹੁਣ ਜਿੱਦਾਂ ਆਪਾਂ ਤੁਸੀਂ ਇੱਕ ਯੂਨਿਟ ਲਗਾਇਆ ਹੈ ਤੁਸੀਂ ਦੱਸਿਆ ਹੈ ਜਿੱਦਾਂ ਅੱਜ ਇੱਕ ਰੋਜ਼ਗਾਰ ਦੇ ਵਸੀਲੇ ਦੇ ਨਾਲ ਦੇਖਿਆ ਜਾਵੇ ਕਿ ਖੇਤੀਬਾੜੀ ਦੇ ਨਾਲ ਜਿਹੜਾ ਹੈ ਇੱਕ ਅਲਾਈਡ ਬਿਜ਼ਨਸ ਦੇ ਤੌਰ ਤੇ ਆਟਾ ਚੱਕੀ ਕਾਮਯਾਬ ਹੈ ਜਾਂ ਇੱਕ ਇਕੱਲੀ ਆਟਾ ਚੱਕੀ ਹੀ ਸਾਡੇ ਘਰ ਦੀ ਰੋਟੀ ਚਲਾ ਸਕਦੇ ਕੀ ਸੋਚਦੇ ਤੁਸੀਂ
0: ਸਰ ਅਸਲ ਵਿੱਚ ਜੇ ਸਾਡੇ ਖੇਤੀ ਨਾਲ ਆਟਾ ਚੱਕੀ ਹੈ ਸਮੇਂ ਤੇ ਸੁਭਾਗੀ ਵਾਲੀ ਗੱਲ ਹੈ ਜੀ ਕਿਉਂਕਿ ਉਹ ਐਕਟਮ ਅਸੀਂ ਆਪਣੀ ਚੀਜ਼ ਦਾ ਪੂਰਾ ਮੁੱਲ ਲੈ ਸਕਦੇ ਹਾਂ ਜੀ ਇੱਕ ਡਾਕ ਦੀ ਡਾਕ ਨੂੰ ਅਸੀਂ ਗਰੰਟੀ ਨਾਲ ਕਹਿ ਸਕਦੇ ਹਾਂ ਕਿ ਸਾਡੇ ਖੇਤ ਦੀ ਪ੍ਰੋਡਕਸ਼ਨ ਆ ਜੀ ਅਸੀਂ ਇਹਦੇ ਵਿੱਚ ਕੋਈ ਜ਼ਹਿਰ ਨੀ ਮਿਕਸ ਕੀਤਾ ਸਾਡੀ ਇਹ ਵਰਾਇਟੀ ਆ ਜੇ ਇਕੱਲੀ ਆਟਾ ਚੱਕੀ ਹੈ ਜੀ ਫਿਰ ਅਸੀਂ ਬਾਜ਼ਾਰ ਤੇ ਡਿਪੈਂਡ ਹੈ ਜੀ
1: ਹਾਂ ਫਿਰ ਤੁਹਾਨੂੰ ਕਣਕ ਵੀ ਬਾਹਰੋਂ ਖਰੀਦਣੀ ਪੈਣੀ ਹੈ ਜੋ ਵੀ ਹੈ ਬਾਹਰੋਂ ਖਰੀਦਣਾ ਪੈਣਾ ਹੈ ਨਾ
0: ਹਾਂਜੀ
1: ਇਹ ਦਿੱਕਤ ਹੈ
0: ਹਾਂਜੀ ਇਸ ਤੋਂ ਵਧੀਆ ਸਰ ਇਹੀ ਹੈ ਕਿ ਜੇ ਸਾਡਾ ਖੇਤ ਆਪਣਾ
1: ਨੌਕਰੀ ਪੇਸ਼ਾ ਆਦਮੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਅਸੀਂ ਪਹਿਲਾਂ ਪੜ੍ਹਾਈ ਲਿਖਾਈ ਕਰਦੇ ਹਾਂ ਮਿਹਨਤਾਂ ਕਰਦੇ ਹਾਂ ਹਨਾ ਸਾਡੀ ਮਤਲਬ 25-30 ਸਾਲ ਦੀ ਉਮਰ ਉੱਥੇ ਨਿਕਲ ਜਾਂਦੀ ਹੈ ਤੇ ਇਸ ਲਿਹਾਜ਼ ਨਾਲ ਇਹਦੀ ਇਕਨੋਮਿਕਸ ਜਿਹੜੀ ਹੈ ਕਿ ਸਾਨੂੰ ਮਹੀਨੇ ਦਾ ਕਿੰਨਾ ਕੁ ਤੁਹਾਡੇ ਲਿਹਾਜ਼ ਨਾਲ ਜਿਹੜਾ ਸਰਮਾਇਆ ਹੈ ਅਸੀਂ ਕਮਾ ਸਕਦੇ ਹਾਂ ਇਸ ਤੋਂ
0: ਮਤਲਬ ਨਾਰਮਲ ਜੋਬ ਦੇ ਬਰਾਬਰ ਹੀ ਕਮਾ ਸਕਦੇ ਹਾਂ ਮਤਲਬ ਮਹੀਨੇ ਦਾ 50 ਤੋਂ ਲੱਖ ਦੇ ਵਿੱਚ
1: ਕਮਾਈ ਹੈਗੀ ਹੈ

0: ਹੈਗੀ ਹੈ ਜੀ।
1: ਅੱਛਾ ਇੱਕ ਨਾ ਆਪਾਂ ਪੁਰਾਣੇ ਜਾਣਦੇ ਹਾਂ ਪਿੰਡਾਂ ਦੇ ਵਿੱਚ, ਆਪਾਂ ਸਭ ਪਿੰਡਾਂ ਦੇ ਰਹਿਣ ਵਾਲੇ ਸਾਰੇ ਜਾਣਦੇ ਹਾਂ, ਉਹਨੂੰ ਦਾ ਤੇਲ ਜਦੋਂ ਆਪਾਂ ਸਾਰੇ ਕਹਿੰਦੇ ਸੀ ਵੀ ਯਾਰ ਤੇਲ ਜਿਹੜਾ ਇੱਕ ਤਾਂ ਹੁਣ ਤੋਂ ਕਹੋਗੇ ਅੱਜ ਕੱਲ੍ਹ ਤੇਲ ਜਿਹੜਾ ਹੈ ਉਹ ਆਪਾਂ ਸਾਰੇ ਜਾਣਦੇ ਹਾਂ ਕਿ ਕਿੱਦਾਂ ਦਾ ਬਣਨਾ ਸ਼ੁਰੂ ਹੋ ਗਿਆ ਜਾਂ ਕਿੱਦਾਂ ਬਣਾ ਕੇ ਲੋਕੀ ਵੇਚੀ ਜਾਂਦੇ ਹੈ, ਉਧਰਲੇ ਪਾਸੇ ਵੀ ਉਪਰਾਲਾ ਕੀਤਾ ਹੈ?
0: ਹਾਂਜੀ ਸਰ ਮੇਰੇ ਕੋਲ ਹੈ ਜੀ, ਕੋਲੂ ਲੱਗਿਆ ਹੋਇਆ ਜੀ।
1: ਅੱਛਾ ਉਪਰਾਲਾ ਸਾਈ ਜੀ ਆ?
0: ਹਾਂਜੀ ਐਕਸਪੈਲਰ ਆ ਜੀ।
1: ਐਕਸਪੈਲਰ ਹੈ? ਹਾਂ ਹਾਂ
0: ਹਾਂਜੀ। ਉਹਦੇ ਵਿੱਚ ਅਸੀਂ ਆਪਣੇ ਤੇਲ ਤਿਆਰ ਕਰਦੇ ਜਿਵੇਂ ਸਰੋਂ ਦਾ ਜੀ, ਪੀਲੀ ਸਰੋਂ ਦਾ,
1: ਅੱਛਾ
0: ਨਾਰੀਅਲ ਦਾ ਜੀ, ਤਿਲਾਂ ਦਾ, ਅਲਸੀ ਦਾ, ਤੇਲ ਅਸੀਂ ਤਿਆਰ ਕਰਦੇ ਜੀ। ਇਹਦੇ ਚੋਂ ਪੀਲੀ ਸਰੋਂ ਮੇਰੀ ਆਪਣੇ ਖੇਤ ਦੀ ਪ੍ਰੋਡਕਸ਼ਨ ਹੈ ਜੀ।
1: ਅੱਛਾ, ਬਾਕੀ ਤੁਸੀਂ ਇਧਰ ਉਧਰੋਂ ਕਰਦੇ ਹੋ?
0: ਹਾਂਜੀ ਬਾਕੀ ਸਰ ਜਿਵੇਂ ਮਾਰਕੀਟ ਚੋਂ ਲੈਂਦੇ ਹਾਂ ਜੀ, ਖੁਦ ਕਰਦੇ ਹਾਂ ਜੀ।
1: ਅੱਛਾ ਅੱਛਾ ਅੱਛਾ। ਸ਼ਹਿਰ ਦੇ ਵਿੱਚ ਰੱਖਿਆ ਹੋਇਆ? ਠੀਕ ਹੈ, ਵਧੀਆ ਗੱਲ ਹੈ। ਅੱਛਾ ਦੇਖੋ ਇੱਕ ਜੀ ਗੱਲ ਹੈ ਕਿ ਬੰਦਾ ਜਿੱਦਾਂ ਕਹਿੰਦਾ ਖੋਤ ਜ਼ਿੰਦਗੀ ਦਾ ਨਾਂ ਨੀ ਹੈ, ਪਰ ਇਹਨਾਂ ਅੱਗੇ ਹਰ ਬੰਦੇ ਦਾ ਹੁੰਦਾ ਹੈ ਕਿ ਜੇ ਹੁਣ ਆਟਾ ਚੱਕੀ ਲਾ ਲਈ ਯਾਰ ਇਹਦੇ ਨਾਲ ਤਾਂ ਸੰਤੁਸ਼ਟੀ ਹੈ ਨੀ, ਅੱਗੇ ਵੀ ਕੰਮ ਨੂੰ ਵਧਾਉਣਾ ਹੁੰਦਾ ਹੈ ਨਾ, ਜਾਂ ਕੰਮ ਦੇ ਵਿੱਚ ਕੋਈ ਨਵੀਨਤਾ ਲਿਆਉਣੀ ਹੁੰਦੀ ਹੈ, ਲਿਆਉਣੀ ਵੀ ਚਾਹੀਦੀ ਹੈ, ਵੀ ਜ਼ਰੂਰੀ ਹੈ। ਤੇ ਤੁਹਾਡੇ ਕੋਲ ਤਾਂ ਤਜਰਬਾ ਹੈ, ਤੁਸੀਂ 14 ਸਾਲ ਤੋਂ ਸ਼ੁਰੂ ਕੀਤਾ ਹੈ, ਕੀ ਸੋਚਦੇ ਹੋ ਕਿ ਇਸ ਕੰਮ ਦੇ ਵਿੱਚ ਕਿੰਨੀ ਕੁ ਬਣ ਗਈ ਜਾਂ ਕਿਸ ਪੱਧਰ ਤੱਕ ਤੁਸੀਂ ਇਹਨੂੰ ਲੈ ਕੇ ਜਾਣਾ ਚਾਹੁੰਦੇ ਹੋ?
0: ਇਸ ਤੋਂ ਅੱਗੇ ਮੈਂ ਆਪਣੇ ਜਿਵੇਂ ਆਟੇ ਤੋਂ ਅੱਗੇ ਕੁਕੀਜ਼ ਵਗੈਰਾ ਜੀ, ਜਿਵੇਂ ਮਲਟੀਗ੍ਰੇਨ ਦੇ ਕੁਕੀਜ਼ ਹੋ ਗਏ, ਬਿਸਕੁਟ ਹੋ ਗਏ, ਉਹ ਅਸੀਂ ਤਿਆਰ ਕਰਨ ਸ਼ੁਰੂ ਕਰ ਰਹੇ ਹਾਂ ਜਲਦੀ।
1: ਅੱਛਾ
0: ਹਾਂਜੀ। ਬਾਕੀ ਸੇਵੀਆਂ ਵਗੈਰਾ ਜੀ, ਕਿਉਂਕਿ ਬਹੁਤ ਸਾਰੇ ਆ ਜੀ ਜਿਹਨਾਂ ਨੂੰ ਅੱਜ ਕੱਲ ਐਲਰਜੀ ਆ ਜੀ, ਜਾਂ ਮਿਲਕ ਦੀ ਰੋਟੀ ਨਹੀਂ ਖਾ ਸਕਦੇ ਜੀ, ਜਿਵੇਂ ਬੱਚੇ ਆ ਜੀ, ਬੱਚਿਆਂ ਨੂੰ ਕਈਆਂ ਨੂੰ ਪ੍ਰੋਬਲਮ ਹੈਗੀ ਜੀ, ਉਹ ਇਹ ਹੈ ਕਿ ਮੋਟੇ ਅਨਾਜ ਦਾ ਮੁੜ ਕੇ ਬਿਸਕੁਟ ਖਾਣੇ ਸੌਖੇ ਆ ਜੀ, ਮਾਰਕੀਟ ਵਿੱਚ ਇਹ ਚੀਜ਼ ਦੀ ਡਿਮਾਂਡ ਹੈ ਜੀ।
1: ਕੋਈ ਏਦਾਂ ਦਾ ਮਾਰਕਾ ਮੁਰਕਾ ਲੈਣ ਦੀ ਵੀ ਕੋਸ਼ਿਸ਼ ਕਰੋ? ਹੁਣ ਅੱਜ ਬਾਜ਼ਾਰੂ ਦੇਖੋ, ਆਪਾਂ ਜਦੋਂ ਬਾਜ਼ਾਰ ਚ ਜਾ ਕੇ ਕਿਸੇ ਚੀਜ਼ ਨੂੰ ਟੱਕਰ ਦੇਣੀ ਹੈ, ਉਹਦੇ ਵੀ ਹਜ਼ਾਰਾਂ ਤਰ੍ਹਾਂ ਦੀ ਅੱਗੇ ਬਹੁਤ ਸਾਰਾ ਕੁਛ ਸਾਨੂੰ ਜਿਹੜਾ ਹੈ ਚਾਹੀਦਾ ਹੈ, ਮਾਰਕੇ ਚਾਹੀਦੇ ਹੈ, ਆਪਣਾ ਨਾਮ ਚਾਹੀਦਾ ਹੈ, ਉਹਦੇ ਲਈ ਵੀ ਕੋਈ ਉਪਰਾਲਾ ਕਰ ਰਹੇ ਪਏ?
0: ਹਾਂਜੀ ਸਰ, ਮੇਰਾ ਇੱਕ ਮੈਗਰੋ ਫੂਡ ਦੇ ਨਾਂ ਤੇ ਹੈ ਜੀ।
1: ਅੱਛਾ
0: ਹਾਂਜੀ, ਮੇਰਾ ਇੱਕ ਲੋਗੋ ਆ ਜੀ, ਇੱਕ ਐਗਰੋ ਫੂਡ ਦੇ ਨਾਂ ਤੇ ਮੇਰਾ ਰਜਿਸਟਰ ਹੈ।
1: ਅੱਛਾ, ਰਜਿਸਟਰਡ ਹੈਗਾ ਆ ਇਹਦੇ ਚ? ਜਿਹੜਾ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਯੂਨੀਵਰਸਿਟੀ ਨਾਲ ਤੁਹਾਡਾ ਰਾਬਤਾ ਹੈ, ਕਿਸੇ ਵੀ ਕੰਮ ਦੇ ਵਿੱਚ ਜਦੋਂ ਆਪਾਂ ਇਸ ਖਾਸ ਕਰਕੇ ਇਸ ਕੰਮ ਦੇ ਵਿੱਚ ਤੁਸੀਂ ਕੀ ਸੋਚਦੇ ਹੋ ਕਿ ਯੂਨੀਵਰਸਿਟੀ ਦੇ ਪੱਧਰ ਤੇ ਤੁਹਾਡੇ ਨਾਲ ਜੁੜੇ ਆ, ਤੁਹਾਨੂੰ ਕੀ ਪ੍ਰਾਪਤੀ ਆ ਯੂਨੀਵਰਸਿਟੀ ਦੇ ਪੱਧਰ ਦੇ, ਕੋਈ ਇਨਾਮ ਸਨਮਾਨ ਕੋਈ ਹਾਸਲ ਹੋਏ ਕਿਤੇ ਕੁਛ?
0: ਹਾਂਜੀ ਸਰ, ਕਈ ਵਾਰੀ ਮਤਲਬ ਸਨਮਾਨਿਤ ਕੀਤਾ ਜੀ, ਵੱਡੇ ਲੈਵਲ ਤਾਂ ਨਹੀਂ ਕਹਿ ਸਕਦੇ ਸਰ ਅਜੇ,
1: ਯੂਨੀਵਰਸਿਟੀ ਦਾ ਵੀ ਉਪਰਾਲਾ ਹੈ, ਤੁਹਾਡਾ ਉਦਮ ਦਿੱਤਾ ਹੈ
0: ਸਰ, ਉਹ ਜਿਵੇਂ ਕੁਝ ਨਵੇਂ ਬੰਦੇ ਨੂੰ ਨਹੀਂ ਪਤਾ ਲੱਗਦਾ ਜੀ, ਹਾਂ ਯੂਨੀਵਰਸਿਟੀ ਦੇ ਜੋ ਡਾਕਟਰ ਸਾਹਿਬ ਹੈ ਉਹ ਇੱਕ ਚੰਗੀ ਗਾਈਡਲਾਈਨਸ ਦੇ ਦਿੰਦੇ ਆ ਜੀ, ਤੁਸੀਂ ਉਹ ਫਲਾਣੇ ਨੂੰ ਮਿਲੋ, ਉਹਨਾਂ ਨੂੰ ਮਿਲੋ ਜੀ, ਉਹਨਾਂ ਕੋਲ ਤਜਰਬਾ ਹੈ, ਸਿੱਖਣ ਨੂੰ ਮਿਲਦਾ ਜੀ, ਜੋ ਰਿਕਮੈਂਡ ਕਰਦੇ ਜਿਹਨਾਂ ਕੋਲ ਭੇਜਦੇ ਆ ਜੀ।
1: ਅੱਛਾ ਏਕਮ ਜੀ, ਕਈ ਚੀਜ਼ਾਂ ਚ ਨਾ ਅਸੀਂ ਕੁਛ ਆਰਥਿਕਤਾ ਕਰਕੇ ਜਾਂ ਪੈਸੇ ਕਰਕੇ ਆਪਾਂ ਪਿੱਛੇ ਰਹਿ ਜਾਂਦੇ ਹਾਂ ਕਿ ਯਾਰ ਇੰਨੇ ਪੈਸਿਆਂ ਦਾ ਜੁਗਾੜ ਕਿੱਥੋਂ ਹੋਊਗਾ, ਕਿੱਥੋਂ ਕੰਮ ਕਰ ਲਾਂਗੇ, ਬਹੁਤੇ ਸਾਡੇ ਨੌਜਵਾਨ ਜਿਹੜੇ ਇਸ ਪੱਖੋਂ ਵੀ ਰਹਿ ਜਾਂਦੇ ਕਿਤੇ ਨਾ ਕਿਤੇ ਪਿੱਛੇ। ਆਟੇ ਚੱਕੀ ਲਈ ਜਿੱਦਾਂ ਤੁਸੀਂ ਕੀਤਾ ਕਿ ਥੋੜਾ ਜਿਹਾ ਇਹਦੇ ਲਈ ਸਰਕਾਰੀ ਤੌਰ ਦੇ ਉੱਤੇ ਵੀ ਕੁਛ ਉਪਰਾਲੇ ਕੀਤੇ ਜਾ ਰਹੇ ਆ, ਮਦਦ ਕੀਤੀ ਜਾ ਰਹੀ ਹੈ, ਸਬਸਿਡੀ ਹੈ, ਕੁਛ ਹੈ ਏਦਾਂ ਦੇ ਫਾਇਦੇ ਇਹਦੇ ਚ?
0: ਹਾਂਜੀ ਸਰ, ਇਹ ਚ ਹੈ ਸਬਸਿਡੀ ਹੈ ਜੀ,
1: ਜਾਂ ਕਲੈਕਸ਼ਨ ਨੂੰ ਲੈ ਕੇ ਸਭ ਤੋਂ ਵੱਡੀ ਸਮੱਸਿਆ ਕਲੈਕਸ਼ਨ ਦੀ ਆ ਜਾਂਦੀ ਹੈ?
0: ਕਲੈਕਸ਼ਨ ਸਰ ਮਿਲ ਜਾਂਦਾ ਜੀ, ਜੇ ਆਪਣਾ ਸਭ ਤੋਂ ਪਹਿਲਾਂ ਸਮਾਲ ਸਕੇਲ ਇੰਡਸਟਰੀ ਤੋਂ ਸਰਟੀਫਿਕੇਟ ਮਿਲ ਜੇ ਤਾਂ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਆ ਰਹੀਆਂ ਸਰ, ਉਹ ਨੋਰਮਲੀ ਮਿਲ ਜਾਂਦਾ ਸਾਰਾ ਕੁਛ।
1: ਅੱਛਾ, ਹੋ ਜਾਂਦੀ ਹੈ, ਸਰਕਾਰ ਮਦਦ ਵੀ ਕਰਦੀ ਹੈ?
0: ਹਾਂਜੀ ਬਿਲਕੁਲ ਜੀ।
1: ਚਲੋ ਏਕਮ ਜੀ, ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹੈ, ਤੁਹਾਡੇ ਹੋਰ ਵੀ ਸਾਡੇ ਜਿਹੜੇ ਬੱਚੇ ਪਿੰਡਾਂ ਚ ਰਹਿਣ ਵਾਲੇ ਹੈ, ਇਸੇ ਚੀਜ਼ ਨੂੰ ਆਪਣੇ ਮਨ ਚ ਨਜ਼ਰ ਚ ਰੱਖ ਕੇ ਕਿ ਅਸੀਂ ਬਾਹਰ ਜਾਣ ਦੀ ਬਜਾਏ ਉੱਥੇ ਜਾ ਕੇ ਇੰਨੀਆਂ ਮਿਹਨਤਾਂ ਕਰਨ ਦੀ ਬਜਾਏ ਤੇ ਇੱਥੇ ਆਪਣੇ ਘਰ ਦੇ ਵਿੱਚ ਰਹਿ ਕੇ ਬਾਕੀਆਂ ਲਈ ਵੀ ਰੁਜ਼ਗਾਰ ਪੈਦਾ ਕਰੀਏ, ਹੈ ਨਾ, ਆਪ ਤਾਂ ਅਸੀਂ ਕਮਾਈਏ ਤੇ ਬਾਕੀਆਂ ਲਈ ਵੀ ਰੁਜ਼ਗਾਰ ਦਾ ਵਾਇਸ ਬਣੀਏ। ਤੇ ਬਹੁਤ ਬਹੁਤ ਸ਼ੁਕਰੀਆ ਰਿਆਤੀ ਪ੍ਰੋਗਰਾਮ ਤੁਹਾਡੇ ਨਾਲ।

ਇਸੇ ਰੋਮਾਨੀ ਨਕਮੇ ਕੀ ਫਰਮਾਇਸ਼ ਕੀ ਨਿਮਨਾਬਾਦ ਚੀਨ ਹਰਿਆਣਾ ਸੇ ਜਸਪ੍ਰੀਤ ਸਿੰਘ ਅਰੋੜਾ ਜਤਿੰਦਰ ਕੌਰ ਗੁਰਪ੍ਰੀਤ ਸਿੰਘ ਔਰ ਅਹਿਲੇ ਖਾਨਾ ਨੇ ਔਰ ਆਪ ਹੈ ਬੜੇ ਦਿਨੋਂ ਕੇ ਬਾਅਦ ਇਹ ਈਮੇਲ ਨਜ਼ਰ ਆਏ ਵਰਜੀਨੀਆ ਯੂਐਸਏ ਸੇ ਹੈ ਹਮਾਰੇ ਮੁਸਤਕਿਲ ਸਾਮੇ ਅਸ਼ਵਨੀ ਸ਼ਰਮਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਅਸ਼ਵਨੀ ਸਾਹਿਬ ਔਰ ਹਮ ਤੋ ਉਮੀਦ ਇਹ ਕਰਤੇ ਹੈ ਕਿ ਇਹ ਮੁਹੱਬਤੇ ਜੋ ਹੈ ਆਪਕੇ ਹਮੇਸ਼ਾ ਰਹਿਣੀ ਚਾਹੀਏ ਤਾਮੀਰ ਸ਼ਾਹ ਪ੍ਰੋਗਰਾਮ ਮੇਂ ਆਪ ਹਮਾਰੇ ਬਹੁਤ ਪੁਰਾਣੇ ਸਾਮੇਨ ਮੇਂ ਸੇ ਇੱਕ ਹੈ ਬਹਿਰ ਕੇ ਖੁਸ਼ ਆਮਦੀਦ ਕਹਤੇ ਹੈ ਆਪਕੋ ਬਹੁਤ ਬਹੁਤ ਸ਼ੁਕਰੀਆ ਜਨਾਬ ਆਪਕਾ ਸੁਭਾਸ਼ ਯੋਗੀ ਬੱਬੂ ਡੱਬੂ ਔਰ ਰਾਜੂ ਮਿਗਲਾਨੀ ਹੈ ਕ੍ਰਿਸ਼ਨਾ ਕਲੋਨੀ ਹਾਸੀ ਸੇ ਔਰ ਅਗਲਾ ਈਮੇਲ ਮਿਲਾ ਹੈ ਪ੍ਰੋਫੈਸਰ ਕਲੋਨੀ ਖੰਡਵਾ ਐਮ ਪੀ ਸੇ ਆਨੰਦ ਜੋਸ਼ੀ ਤਨੁਜਾ ਜੋਸ਼ੀ ਧਰੁਵੀ ਜੋਸ਼ੀ ਕਾ ਔਰ ਇਹ ਫਰਮਾਇਸ਼ ਮਿਲੀ ਹੈ ਬਕਸਰ ਬਿਹਾਰ ਸੇ ਸ਼ਰਫੁਦੀਨ ਅੰਸਾਰੀ ਸੁਮਿਤ ਰਮੇਸ਼ ਸਾਹੂ ਔਰ ਫਾਤਿਮਾ ਖਾਤੂਨ ਕੀ ਔਰ ਦਾਰਾ ਪੰਡਿਤ ਸੰਜੇ ਸ਼ਰਮਾ ਪ੍ਰਿਯੰਕਾ ਸ਼ਰਮਾ ਹੈ ਚੌਟਾਲਾ ਹਰਿਆਣਾ ਸੇ ਔਰ ਆਪ ਹੈ ਸਹਿਸਪੁਰ ਲੋਹਾਰਾ ਦਨੀਆ ਖੁਰਦੋ ਕਬੀਰ ਧਾਮ ਸੇ ਗੁਲੀ ਰਾਮ ਰਾਜਪੂਤ ਸੰਤੋਸ਼ੀ ਹੈ ਬਿਰਭਾ ਔਰ ਅਹਿਲੇ ਖਾਨਾ ਔਰ ਕੇ ਸੰਜੀਵ ਡਾਬੇਰਾਓ ਡਾਕਟਰ ਰਸਿਕਾ ਡਾਬੇਰਾਓ ਡਾਕਟਰ ਕੌਸਤੁਮ ਡਾਬੇਰਾਓ ਕੀ ਫਰਮਾਇਸ਼ ਵਿਦਰਭ ਆਕੋਟ ਸੇ ਮੌਸੂਲ ਹੋਈ ਹੈ ਔਰ ਇਸਾਫ ਮੁਹੰਮਦ ਖਦੀਜਾ ਬੇਗਮ ਆਫ਼ਰੀਨ ਕੌਸਰ ਔਰ ਅਹਿਲੇ ਖਾਨਾ ਬਹੁਤ ਬੜੀ ਫਹਿਰਿਸਤ ਹੈ ਛੱਤੀਸਗੜ੍ਹ ਚੂੜੀ ਲਾਈਨ ਮੁੰਗੇਲੀ ਸੇ ਆਪਣੇ ਫਰਮਾਇਸ਼ ਹਮੇ ਇੱਕ ਸਾਲ ਕੀ ਹੈ ਸੁਖਪਿੰਦਰ ਸਿੰਘ ਜੋੜਾ ਸਿਟੀ ਦੀਵਾਨਾ ਕ੍ਰਿਸ਼ਨਾ ਪਾਰਕ ਦਿੱਲੀ ਸੇ ਹੈ ਔਰ ਇਹ ਫਰਮਾਇਸ਼ ਮਿਲੀ ਹੈ ਮੇਹਨਗਰ ਮਾਰਕੀਟ ਮਹਾਰਾਸ਼ਟਰ ਅਭਿਜੀਤ ਮੋਹਨ ਕਰਾਈ ਸਰਿਤਾ ਗੋਹਨਕਰ ਅਰਜੁਨ ਗੋਹਨਕਰ ਕੀ ਔਰ ਆਪ ਹੈ ਮੁਹੰਮਦ ਹਸਨੈਨ ਮੁਹੰਮਦ ਰਫੀਕ ਔਰ ਸਫੀ ਅਰਹਾਨ ਖੰਡਵਾ ਐਮ ਪੀ ਸੇ ਅਭੀ ਇਸਮੇ ਕੁਛ ਨਾਮ ਐਸੇ ਹੈ ਜੋ ਪਹਿਲੇ ਸ਼ਾਇਦ ਸ਼ਾਮਿਲ ਹੋ ਚੁਕੇ ਤੋ ਇਹ ਬਾਤ ਥੋੜੀ ਸੀ ਅੱਛੀ ਨਹੀਂ ਲਗਤੀ ਮੋਟਾਲਾ ਬਾਜ਼ਾਰ ਸੇ ਬਬਲੂ ਸ਼ੇਖ ਵਜ਼ੀਰ ਸੁਹੇਲ ਸ਼ੇਖ ਔਰ ਅਨਵਰ ਸਾਬਰੀ ਸ਼ਨੂ ਸਾਬਰੀ ਮੁਦੱਸਰ ਹੈ ਦਾਊਦ ਸਰਾਏ ਸਹਾਰਨਪੁਰ ਸੇ ਇਸੀ ਨਗਮੇ ਕੋ ਸੁਣ ਰਹੇ ਡਾਕਟਰ ਅਸ਼ੋਕ ਕੁਮਾਰ ਸ਼ਾਹੀ ਔਰ ਸਾਥ ਮੇਂ ਹੈ ਸੰਤੋਸ਼ ਸ਼ਾਹੀ ਰਾਜਸ਼੍ਰੀ ਗੌਰਵ ਬਿਆਸ ਕਲੋਨੀ ਬੀਕਾਨੇਰ ਸੇ ਆਪਕੀ ਫਰਮਾਇਸ਼ ਹਮੇ ਮੌਸੂਲ ਹੋਈ ਹੈ ਔਰ ਇਸ ਬੀਚ ਮੇਂ ਨਗਮਾ ਤੋ ਹੋ ਗਿਆ ਜਨਾਬ ਖਤਮ ਇੱਕ ਔਰ ਨਗਮਾ ਆਪਕੀ ਨਜ਼ਰ ਕਰਤੇ ਜਾਤੇ ਆਤੇ ਇਹ ਨਗਮਾ ਲਤਾ ਮੰਗੇਸ਼ਕਰ ਔਰ ਮਹਿੰਦਰ ਕਪੂਰ ਕਾ ਗਾਇਆ ਹੁਆ ਦ ਐਡਵੈਂਚਰ ਆਫ ਰੋਬਿਨ ਹੁੱਡ ਫਿਲਮ ਸੇ ਔਰ ਅਨਜਾਨ ਨੇ ਇਸ ਕੋ ਲਿਖਾ ਜੀ ਐਸ ਕੋਹਲੀ ਕੇ ਮੌਸੀਕੀ ਤੋ ਨਗਮਾ ਸੁਣੀਏ ਫਿਰ ਨਾਮ ਵੀ ਸ਼ਾਮਿਲ ਕਰਤੇ ਹੈਂ

ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋ ਘਰੋ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ

ਤੋੜੀ ਸਤਿਗੁਰ ਵਿਟੋ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਜਿੰਦੀ ਆ ਇਨੀ ਨੇਤਰੀ ਜਗਤ ਨੇ ਹਾਲਿਆ ਖਸਮ ਛੋੜ ਦੂਜੇ ਲੱਗੇ ਡੂਬੇ ਸੇਵਨ ਜਾ ਰਿਹਾ ਸਤਿਗੁਰੂ ਹੈ ਬੋਝ ਥਾਦਰ ਲੇਕਿਨ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ।

ਅਪਰਾਧ ਦੀ ਤੁਣਾ ਨਿਵੇ ਜੋ ਹੰਤਾ ਮਿਰਗਾ ਹੈ ਸੀਸ ਨਿਵਾਏ ਕਿਆ ਥੀਏ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸਬਗਲ ਸਮਾਦੰ ਮੁਖ ਝੂਠ ਵੀ ਭੁੱਖੂ ਸਾਰੰ ਤ੍ਰੈ ਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਬਹਿ ਧੋਤੀ ਬਸਤਰ ਕਪਾਟੰ ਜੇ ਜਾਨਸ ਬ੍ਰਹਮੰ ਕਰਮੰ ਸਭ ਪੋਕਟ ਨਿਸ਼ਚੋ ਕਰਮੰ ਕਹੁ ਨਾਨਕ ਨਿਸ਼ਚੋ ਤਿਹਾਵੈ ਬਿਨ ਸਤਿਗੁਰ ਵਾਟਨ।

ਪੱਗ ਪਾਹੋ ਕੱਤੀਏ ਬਾਹਮਣ ਵੱਟੇ ਆਏ ਕੋਈ ਬੱਕਰਾ ਰਿਨ ਖਾਇਆ ਸਭ ਕੋ ਆ ਕੇ ਪਾਏ ਕੋਈ ਪੁਰਾਣਾ ਸੁੱਟੀ ਹੈ ਵੀ ਫਿਰ ਪਾਈਏ ਹੋ।

ਕੌੜੀ ਸਾਹਿਬ ਹੋਏ ਦਯਾਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਕਸਮੇ ਕਾ ਮਹਿਲ ਪਾਏ ਸੀ ਕਸਮੇ ਭਾਵੈ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ ਤਾਦਰ ਕੇ ਪੈਂਦਾ ਜਾਏ ਸੀ ਤਾਦਰ ਕੇ ਪੈਂਦਾ ਜਾਏ।